ਇੰਨੀ ਸੇਵਾ ਪ੍ਰਵਾਨ ਕਰਿਓ। ਕੀਰਤਨ ਦੀ ਹਾਜ਼ਰੀ ਭਰਦੀਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ, ਅਸੀਸ ਬਖਸ਼ਿਸ਼ ਕਰਨੀ ਸਤਿਗੁਰ ਜੱਗੇ ਤੋਂ। ਇਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਕੀਰਤਨ ਰਾਹੀਂ ਸੇਵਾ ਕਰਨ ਦਾ ਉਦੋਂ ਬਲ ਬਖਸ਼ਿਸ਼ ਕਰਨ। ਸਤਿਗੁਰ ਜੀ ਕਿਰਪਾ ਕਰਨਾ, ਆਪ ਜਿਤਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਪਹੁੰਚੇ ਹੋ, ਸਤਿਗੁਰ ਜੀ ਸਾਰਿਆਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਚੱਲਿਆ ਹੋਇਆ ਕਦਮ ਕਦਮ ਪਾਤਸ਼ਾਹ ਜੀ ਲੇਖੇ ਵਿੱਚ ਲਾਉਣ। ਸਾਰਿਆਂ ਨੂੰ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵੱਲ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਸਵਾ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਭਾਈ ਗੁਰਲਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਸਰਵਨ ਕਰੋ। ਸਾਰੀ ਸੰਗਤ ਪਿਆਰ ਨਾਲ ਸੀਸ ਬਖਸ਼ੋ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਗੁਰਸੇਵਕ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਉਹਨਾਂ ਦੇ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬੇਨਤੀ ਕਰਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ, ਆਪ ਸੰਗਤਾਂ ਨੂੰ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਰਾਹੀਂ ਨਿਹਾਲ ਕਰਨਗੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਪਿਆਰ ਦੇ ਬਚਨ, ਗੁਰੂ ਘਰ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਮਨੁੱਖਾ ਜਨਮ ਨੂੰ ਸਫਲ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਦਾ ਪੁਤਲਾ ਦੁਰਲੱਭ ਦੇਹ ਜਿਹੜੀ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਗਰਭ ਕੁੰਡ ਵਿੱਚ ਰੱਖਿਆ, ਨਰਕ ਘੋਰ ਮੈਂ ਉਧਰ ਉਧਰ ਪੇਟ ਦੇ ਵਿੱਚ ਉਧਰ ਵਿੱਚ ਨਰਕ ਦੇ ਵਿੱਚ ਵਾਸਾ ਰਿਹਾ। ਪਰ ਉਸ ਜਗ੍ਹਾ ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਕਰੇ ਤਪ ਬਹੁ ਗਰਭ ਵਿੱਚ, ਕਰੇ ਤਪ ਬਹੁ ਗਰਭ ਵਿੱਚ, ਚਸਾ ਨਾ ਵਿਛੜੈ ਸਿਰ ਜਨਹਾਰਾ।

ਪਾਰੀ ਬਣ ਗਿਆ। ਤੁਸੀਂ ਵੱਡਿਆਂ ਭਾਗਾਂ ਵਾਲੇ ਮਾਈ ਭਾਈ ਗੁਰਸਿੱਖ ਰੋਜ਼ਾਨਾ ਦੇ ਨੇਮੀ ਪ੍ਰੇਮੀ ਹੋ, ਸਤਿਗੁਰਾਂ ਦੇ ਦਰਬਾਰ ਵਿੱਚ ਰੋਜ਼ਾਨਾ ਆ ਕੇ ਸੱਜ ਜਾਂਦੇ ਹੋ।

ਦੇ ਆਸਰੇ ਬਣ ਜਾਂਦੇ ਨੇ। ਤੁਸਾਂ ਨੇ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਗੁਰੂ ਕੀ ਕਿਰਪਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਖਾਲਸਾ ਜੀ ਰੋਜ਼ਾਨਾ ਹੁੰਦੀ ਹੈ। ਵੱਡਾ

ਚਾਵਕ ਨਾ ਲਾਈ, ਉਹ ਚਾਵਕ ਸਾਨੂੰ ਆ ਕੇ ਵੱਜੇਗੀ, ਦਰਦ ਸਾਨੂੰ ਹੋਵੇਗੀ। ਮੈਂ ਖਾਲਸੇ ਦਾ ਸੁਲਤਾਨ ਹਾਂ, ਕੀ ਖਾਲਸਾ ਕਵੇਗਾ? ਜੱਸਾ ਸਿੰਘ ਘੋੜਾ ਭਜਾ ਕੇ ਨੱਠ ਆਇਆ, ਔਰ ਮੈਨੂੰ ਠੱਠਾ ਕਰਿਆ ਕਰਨਗੇ, ਮਖੌਲ ਕਰਿਆ ਕਰਨਗੇ, ਟਿੱਚਰਾਂ ਕਰਿਆ ਕਰਨਗੇ। ਕੌਮੇ ਸੁਲਤਾਨ, ਬਾਦਸ਼ਾਹ ਸੁਲਤਾਨ ਜੱਸਾ ਸਿੰਘ ਮੈਦਾਨੇ ਜੰਗ ਚੋਂ ਘੋੜਾ ਭਜਾ ਕੇ ਨੱਠ ਆਇਆ, ਨਾ ਬਿਲਕੁਲ ਸਾਡੇ ਘੋੜੇ ਨੂੰ ਚਾਵਕ ਨਹੀਂ ਲਾਉਣਾ। ਉਸ ਵੇਲੇ ਭਾਈ ਗੁਰਮੁਖ ਸਿੰਘ ਜੀ

ਜੱਸਾ ਸਿੰਘ ਜੀ ਦੇ ਸਰੀਰ ਤੇ ਲੱਗੇ ਸਨ। ਉਸ ਵੇਲੇ ਸਾਰੀਆਂ ਮਿਸਲਾਂ ਜਿਹੜੀਆਂ ਸਨ ਚਾਰ ਚੁਫੇਰੇ ਪਹੁੰਚ ਆਈਆਂ ਸਨ। ਚੜ੍ਹਤ ਸਿੰਘ ਜੀ, ਸਰਦਾਰ ਚੜ੍ਹਤ ਸਿੰਘ ਜੀ ਬਹੁਤ ਬਹਾਦਰੀ ਜੰਗ ਦੇ ਜੌਹਰ ਦਿਖਾ ਰਹੇ ਸਨ। ਇਹ ਜਿੰਨੇ ਜਿੰਨੇ ਸਾਰੇ ਸਿੰਘ ਲੜਦੇ ਭਿੜਦੇ ਅੱਗੇ ਵੱਧਦੇ ਬਰਨਾਲੇ ਵੱਲ ਨੂੰ ਜਾ ਰਹੇ ਨੇ। ਕੁੱਪ ਹਰੀੜਾ ਪਿੰਡ ਜਿਹੜਾ ਹੈ, ਬਾਹਮਣੀ ਪਿੰਡ ਜਿਹੜਾ ਹੈ,

ਅਬਦਾਲੀ ਦੀ ਫੌਜ ਹੀ ਇੰਨੀ ਸੀ ਵੀ ਕਿੱਥੋਂ ਮੁੱਕਣ ਵਿੱਚ ਆਉਂਦੀ ਸੀ। ਉਹ ਤੇ ਬਾਤ ਏਦਾਂ ਸੀ ਜਿਵੇਂ ਕਿਧਰੇ ਸਮੁੰਦਰ ਦਾ ਪਾਣੀ ਨਹੀਂ ਨਾ ਮੁੱਕਦਾ। ਕਹਿੰਦੇ ਅਬਦਾਲੀ ਦੀ ਫੌਜ ਸਮੁੰਦਰ ਵਰਗੀ ਸੀ, ਪਰ ਗੁਰੂ ਕੇ ਖਾਲਸੇ ਨੇ ਅਬਦਾਲੀ ਦੇ ਦੰਦ ਖੱਟੇ ਕਰ ਦਿੱਤੇ ਸੀ, ਚਣੇ ਚਬਾ ਦਿੱਤੇ ਸੀ। ਭਾਵੇਂ ਗਿਣਤੀ ਦੀਆਂ ਥੋੜੀਆਂ ਫੌਜਾਂ ਸਨ, ਪਰ ਬਹਾਦਰੀ ਬਹੁਤੀ ਜ਼ਿਆਦੀ ਸੀ। ਇਹੀ ਗੱਲ ਤਾਂ ਜੈਨ ਖਾਨ ਨੇ ਆਖੀ ਸੀ ਨਾ, ਬਾਦਸ਼ਾਹ ਸਲਾਮਤ ਕੀ ਕਰੀਏ, ਇਹ ਜਿਹੜੇ ਖਾਲਸੇ ਆ ਨਾ, ਇਹ ਵੇਖਣ ਨੂੰ ਤਾਂ ਥੋੜੇ ਨਜ਼ਰ ਆਉਂਦੇ ਨੇ। ਹਾਂਜੀ, ਵੇਖਣ ਨੂੰ ਤਾਂ ਥੋੜੇ ਦਿਸਦੇ ਨੇ, ਪਰ ਹੈਰਾਨਗੀ ਉਦੋਂ ਹੋ ਜਾਂਦੀ ਹੈ ਜਦੋਂ ਇਉਂ ਮਹਿਸੂਸ ਹੁੰਦਾ ਪਤਾ ਨਹੀਂ ਫੌਜਾਂ ਕਿੱਧਰੋਂ ਆ ਗਈਆਂ ਨੇ, ਕਿੱਧਰੋਂ ਇੰਨੀਆਂ ਫੌਜਾਂ ਚੜ ਕੇ ਆ ਗਈਆਂ ਨੇ। ਉਦੋਂ ਸ਼ਹੀਦੀ ਫੌਜਾਂ ਦੇ ਪੈਰੇ ਲੱਗਿਆ ਕਰਦੇ ਨੇ। ਇਹ ਸਾਰੀ ਕਥਾ ਤੁਸੀਂ ਲੜੀਵਾਰ ਸਹਿਜ ਸਹਿਜ ਨਾਲ ਆਪ ਜੀ ਸਰਵਣ ਕਰਦੇ ਆ ਰਹੇ ਹੋ। ਜਿਹੜੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਹੈ ਨਾ, ਇਹ ਕੋਈ ਤੇਜ਼ੀ ਵਾਲੀ ਕਥਾ ਨਹੀਂ ਹੈ। ਜਿਵੇਂ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਦੇ ਹਾਂ, ਉਹ ਬੜੀ ਤੇਜ਼ੀ ਨਾਲ ਕਥਾ ਹੁੰਦੀ, ਉਹਦੇ ਵਿੱਚ ਕੋਈ ਸਾਖੀ ਸੁਣਾਉਣ ਦੀ ਲੋੜ ਨਹੀਂ ਹੁੰਦੀ, ਉਹ ਖੁਦ ਹੀ ਸਾਖੀ ਹੈ। ਜਾਂ ਨਾਨਕ ਪ੍ਰਕਾਸ਼ ਦੀ ਆਪਾਂ ਕਥਾ ਕਰਦੇ ਹਾਂ, ਉਹਦੇ ਵਿੱਚ ਕੋਈ ਸਾਖੀ ਸੁਣਾਉਣ ਦੀ ਲੋੜ ਨਹੀਂ ਹੁੰਦੀ, ਉਹ ਖੁਦ ਹੀ ਸਾਖੀ ਹੈ। ਪਰ ਜਿਹੜੀ ਇਹ ਕਥਾ ਹੈ ਨਾ, ਪ੍ਰਾਚੀਨ ਪੰਥ ਪ੍ਰਕਾਸ਼ ਦੀ, ਉਸਤਾਦ ਜੀ ਕਿਆ ਕਰਦੇ ਸੀ, ਇਹ ਬੜਾ ਸਹਿਜ ਦਾ ਵਿਸ਼ਾ ਹੈ, ਇਹਨੂੰ ਬੜਾ ਖੁੱਲ੍ਹਣਾ ਪੈਂਦਾ ਹੈ। ਸਹਿਜ ਸਹਿਜ ਨਾਲ ਇਹ ਕਥਾ ਹੋ ਰਹੀ ਹੈ, ਕਿਵੇਂ ਸਾਡੇ ਵੱਡੇ ਵਡੇਰਿਆਂ ਨੇ ਕਿਵੇਂ ਭੁੱਖਾਂ ਪਿਆਸਾਂ ਸਹਾਰੀਆਂ ਨੇ, ਕਿਵੇਂ ਕੁਰਬਾਨੀਆਂ ਕੀਤੀਆਂ ਨੇ। ਅੱਜ ਅਸੀਂ ਉਹਨਾਂ ਦੇ ਕੁਰਬਾਨੀਆਂ ਦਾ ਸਦਕਾ ਸੁੱਖ ਆਨੰਦ ਪ੍ਰਾਪਤ ਕਰ ਰਹੇ ਹਾਂ। ਇਹ ਸਾਰਾ ਪ੍ਰਸੰਗ ਤੁਸਾਂ ਨੇ ਕੱਲ੍ਹ ਸਰਵਣ ਕੀਤਾ ਸੀ, ਜਿਵੇਂ ਜੰਗ ਯੁੱਧ ਕਰਦਾ ਗੁਰੂ ਕਾ ਖਾਲਸਾ ਬਰਨਾਲੇ ਦੀ ਤਰਫ ਨੂੰ ਜਾ ਰਿਹਾ ਹੈ। ਰਾਏ ਕੋਟ ਤੋਂ ਜੰਗ ਸ਼ੁਰੂ ਹੋਇਆ ਸੀ, ਲੁਧਿਆਣੇ ਦੇ ਲਾਗੇ ਰਾਏ ਕੋਟ ਹੈ, 30 ਮੀਲ ਦਾ ਜੰਗ ਜਿਹੜਾ ਹੈ, 30 ਕਿਲੋਮੀਟਰ ਦਾ ਕੋਈ ਥੋੜਾ ਪੈਂਡਾ ਨਹੀਂ ਹੈ। ਕਿਵੇਂ ਮੁਕਾਬਲਾ ਹੋ ਰਿਹਾ ਹੈ, ਆਓ ਜਿਵੇਂ ਸਤਿਕਾਰਯੋਗ ਭਾਈ ਰਤਨ ਸਿੰਘ ਜੀ ਭੰਗੂ ਇਤਿਹਾਸ ਨੂੰ ਕਲਮ ਬੰਦ ਕਰਦੇ ਨੇ, ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ, ਗੁਰੂ ਸਾਹਿਬ ਜੀ ਦੀ ਕਿਰਪਾ ਦਾ ਹੀ ਸਦਕਾ ਇਸ ਇਤਿਹਾਸ ਦੀ

ਭਾਈ ਸਾਹਿਬ ਜੀ ਲਿਖਦੇ ਨੇ ਵਹੀਰ ਵਿੱਚ ਕੁਝ ਵੱਡੇ ਸਨ, ਕੁਝ ਛੋਟੇ ਸਨ, ਕੁਝ ਵਿਚਕਾਰਲਾ ਮੇਲ ਸਨ, ਕੁਝ ਬਜ਼ੁਰਗ ਸਨ, ਕੁਝ ਅੱਧ ਖੜ ਸਨ, ਕੁਝ ਮਾਈਆਂ ਸੀ, ਕੁਝ ਬੱਚੀਆਂ ਸੀ, ਕੁਝ ਬੀਬੀਆਂ ਸੀ, ਭਾਵ ਸਾਰੀ ਵਹੀਰ ਰਲਵੀ ਮਿਲਵੀ ਸੀ। ਜਿੰਨੇ ਜਿੰਨੇ ਕਿਸੇ ਕੋਲ ਸ਼ਸਤਰ ਸਨ, ਹਥਿਆਰ ਸਨ, ਕਿਸੇ ਕੋਲ ਨੇਜਾ, ਕਿਸੇ ਕੋਲ ਕਟਾਰ, ਕਿਸੇ ਕੋਲ ਬਰਸ਼ੀ, ਕਿਸੇ ਕੋਲ ਰਾਮ ਜੰਗਾ ਆਦਿਕ, ਜਿਵੇਂ ਜਿਵੇਂ ਕਿਸੇ ਕੋਲ ਸ਼ਸਤਰ ਸੀ ਉਹ ਤਿਆਰ ਬਰ ਤਿਆਰ ਹੋ ਕੇ ਅਬਦਾਲੀ ਨਾਲ ਸਾਹਮਣੇ ਹੁੰਦਾ ਸੀ। ਕਈ ਵਾਰ ਤਾਂ ਇਉਂ ਵੀ ਹੋ ਜਾਂਦਾ ਸੀ ਜੀ, ਅਬਦਾਲੀ ਦੀਆਂ ਫੌਜਾਂ ਦੇ ਹਥਿਆਰ ਖੋ ਕੇ ਗੁਰੂ ਕਾ ਖਾਲਸਾ ਉਹਨਾਂ ਨੂੰ ਚਣੇ ਚਬਾ ਦਿੰਦਾ ਸੀ। ਕਹਿੰਦੇ ਇਸ ਤਰ੍ਹਾਂ ਛੋਟੇ ਵੱਡੇ ਜਨ

ਭਾਵੇਂ ਕੋਈ ਬਜ਼ੁਰਗ ਹੈ ਪਰ ਕਹਿੰਦੇ ਜ਼ੋਰ ਹੱਲਾ ਕਰ ਜਾਂਦਾ ਜਿਵੇਂ ਜਿਵੇਂ ਦਾ ਲੱਗਦਾ ਹੈ ਨਾ, ਕਿਉਂਕਿ ਲੜਾਈ ਜਿਹੜੀ ਹੁੰਦੀ ਹੈ ਨਾ ਬੜੇ ਢੰਗ ਦੇ ਨਾਲ ਕੀਤੀ ਜਾਂਦੀ ਹੈ। ਜਿਵੇਂ ਗਤਕਈ ਸਿੰਘ ਗਤਕਾ ਖੇਡਦੇ ਆ ਨਾ, ਕਈ ਵਾਰ ਜਿੰਨੇ ਦਾ ਪੇਚ ਸਿੱਖੇ ਹੋਣ ਸਰੀਰ ਕਰਕੇ ਕਮਜ਼ੋਰ ਹੀ ਹੋਏ ਪਰ ਦਾ ਆਪਣਾ ਲਾ ਜਾਂਦਾ ਹੈ। ਤੇ ਇਵੇਂ ਗੁਰੂ ਕੇ ਸਿੱਖ ਜਿਹੜੇ ਨੇ ਗੁਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਵੀ ਵਰਚ ਵਰਤਦੀ ਹੈ, ਫਿਰ ਜੰਗ ਯੁੱਧਾਂ ਦੇ ਦਾ ਵੀ ਸਿੱਖੇ ਨੇ। ਕਹਿੰਦੇ ਇੱਕ ਇੱਕ ਦੋ ਦੋ ਨੂੰ ਗੱਲ ਮਾਰਨੀ ਮਾਰਨਾ ਤੇ ਮਾਮੂਲੀ ਬਾਤ ਸੀ, ਜਿਹੜੇ ਬਿਲਕੁਲ ਕਮਜ਼ੋਰ ਸਨ ਸਰੀਰ

ਕਹਿੰਦੇ ਉਸ ਵੇਲੇ ਬਹੀਰ ਵਿੱਚੋਂ ਕਿਸੇ ਗੁਰਮੁਖ ਨੇ ਕਿਸੇ ਪਿਆਰੇ ਨੇ ਇਹ ਬਚਨ ਆਪਣੇ ਸੁਭਾਵਿਕ ਮੁੱਖ ਤੋਂ ਸਤਿਕਾਰਯੋਗ ਬਾਬਾ ਨੌਧ ਸਿੰਘ ਜੀ ਦੇ ਸਪੁੱਤਰ ਸਤਿਕਾਰਯੋਗ ਬਾਬਾ ਚੜ੍ਹਤ ਸਿੰਘ ਜੀ ਨੂੰ ਕਹਿ ਦਿੱਤਾ ਭਈ ਚੜ੍ਹਤ ਸਿੰਘ ਜਦੋਂ ਪਿੱਛੇ ਸਾਂ ਆਪਾਂ ਜੰਗ ਯੁੱਧ ਸ਼ੁਰੂ ਨਹੀਂ ਸੀ ਹੋਇਆ ਜਿਸ ਵੇਲੇ ਆਪਾਂ ਸਰਹੰਦ ਨੂੰ ਘੇਰਾ ਪਾਇਆ ਸੀ ਜਦ ਤੂੰ ਪਹਿਲਾਂ ਕਈ ਵਾਰ ਗੱਲਾਂ ਕਰਿਆ ਕਰਦਾ ਸੀ ਭਈ ਕਿਧਰੇ ਮੇਰੇ ਸਾਹਮਣੇ ਅਬਦਾਲੀ ਆ ਜੇ ਨਾ ਤੇ ਮੈਂ ਤੇ ਇਕੱਲਾ ਹੀ ਅਬਦਾਲੀ ਨੂੰ ਮਾਰ ਦਿਆਂਗਾ ਚੜ੍ਹਤ ਸਿੰਘਾ ਤੈਨੂੰ ਕੀਤਾ ਹੋਇਆ ਗੱਲ ਤੈਨੂੰ ਭੁੱਲ ਗਈ ਆ ਤੈਨੂੰ ਕੀਤਾ ਹੋਇਆ ਬਚਨ ਭੁੱਲ ਗਿਆ ਹੈ ਤੈਨੂੰ ਅਸੀਂ ਯਾਦ ਕਰਾਉਂਦੇ ਸਾਂ ਹੁਣ ਜਰਾ ਅਬਦਾਲੀ ਦੇ ਸਾਹਮਣੇ ਹੋਣਾ ਕਰ ਜਦੋਂ ਚੜ੍ਹਤ ਸਿੰਘ ਜੀ ਨੇ

0: ਸਿੰਘ ਭੰਗੂ ਜੀ ਲਿਖਦੇ ਨੇ, ਕਹਿੰਦੇ ਇਹ ਬਚਨ ਸੁਣ ਕੇ ਸਤਿਕਾਰਯੋਗ ਚੜ੍ਹਤ ਸਿੰਘ ਜੀ ਨੂੰ ਬਹੁਤ ਵੀਰ ਰਸ ਆਇਆ। ਇਉਂ ਸਮਝ ਲਓ ਜਿਵੇਂ ਕਿਸੇ ਨੇ ਸੁੱਤੇ ਹੋਏ ਸ਼ੇਰ ਨੂੰ ਜਗਾ ਦਿੱਤਾ ਹੋਵੇ, ਇਹ ਬਚਨ ਇਉਂ ਭਾਵ ਲੱਗਾ। ਇੱਕਦਮ ਬਹੁਤੇ ਵੀਰ ਰਸ ਵਿੱਚ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਨੇ ਆਉਣਾ ਕੀਤਾ ਪਿਆਰਿਓ।
1: ਅਹਿਮਦ ਸ਼ਾਹ ਵੱਲ ਘੋੜੋ ਚਲਾਇਆ,
0: ਇੱਕਦਮ ਘੋੜੇ ਤੇ ਸਵਾਰ ਤੇ ਪਹਿਲਾਂ ਹੀ ਚੜ੍ਹਤ ਸਿੰਘ ਸਵਾਰ ਸਨ। ਲਾਈ ਹੈ ਘੋੜੇ ਨੂੰ ਵੱਡੀ, ਖਿੱਚੀਆਂ ਨੇ ਘੋੜੇ ਦੀਆਂ ਲਗਾਮਾਂ, ਇੰਨੀ ਦਲੇਰੀ, ਇੰਨੀ ਦਲੇਰੀ ਹੱਦ ਹੋ ਗਈ। ਕਹਿੰਦੇ ਇੰਨੀ ਦਲੇਰੀ ਨਾਲ ਘੋੜੇ ਦੀਆਂ ਲਗਾਮਾਂ ਖਿੱਚਦਿਆਂ ਅੱਡੀਆਂ ਲਾਉਂਦਾ ਹੋਇਆ, ਨੇਜਾ ਤਲਵਾਰ ਘੁਮਾਉਂਦਾ ਹੋਇਆ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ ਅਬਦਾਲੀਆਂ ਦੀਆਂ ਜਿੱਥੇ ਸੰਘਣੀ ਫੌਜ ਸੀ ਨਾ, ਉਹਨਾਂ ਦੇ ਵਿੱਚ ਪਹੁੰਚ ਜਾਣਾ ਕੀਤਾ।
1: ਲੱਭਿਓ ਨਾ ਟੋਲ ਤਸੋ ਰਹਿਓ ਦੂਰ,
0: ਤੁਸੀਂ ਸਿਆਣੇ ਹੋ ਵੀ ਜਿਹੜਾ ਰਾਜਾ ਹੋਵੇ ਏਦਾਂ ਕਿਤੇ ਲੱਭ ਸਕਦਾ ਹੈ? ਚਾਰ ਸ਼ਫੇਰੇ ਫੌਜ ਬਹੁਤ ਉਹਦੇ ਹੁੰਦੀ, ਉਹ ਤੇ ਕਿਤੇ ਪਿਛਾਂ ਹੋ ਕੇ ਜੰਗ ਵੇਖਦਾ ਹੁੰਦਾ ਹੈ। ਕਮਾਂਡਰ ਜਿਹੜੇ ਹੁੰਦੇ ਆ ਗਾਂ ਥੋੜੀ ਆਉਂਦੇ ਨੇ, ਉਹ ਤੇ ਪਿੱਛੇ ਹੀ ਕਰਦੇ ਆ, ਕਿਤੇ ਫੌਜਾਂ ਹੀ ਲੜਦੀਆਂ ਹੁੰਦੀਆਂ, ਸਿਪਾਹੀ ਲੜਦੇ ਹੁੰਦੇ ਨੇ, ਛੋਟੇ ਰੈਂਕਾਂ ਵਾਲੇ ਲੜਦੇ ਨੇ। ਪਰ ਉਸ ਵੇਲੇ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਨੇ ਫੌਜਾਂ ਚ ਘੋੜਾ ਤਾਂ ਬੜਾ ਦੁੜਾਇਆ, ਹਨੇਰ ਛਾਇਆ ਹੋਇਆ ਸੀ, ਮਿੱਟੀ ਘੱਟਾ ਵੀ ਉੱਡ ਰਿਹਾ ਸੀ, ਪਰ ਸਰਦਾਰ ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਦੀ ਨਿਗਾਹ ਅਬਦਾਲੀ ਨਹੀਂ ਲੱਗਾ, ਕਿਉਂਕਿ ਅਬਦਾਲੀ ਕਿਤੇ ਪਿਛਾਂ ਦੂਰ ਸੀ। ਪਰ ਚੜ੍ਹਤ ਸਿੰਘ ਜੀ ਨੇ ਆਪਣੀ ਪੂਰੀ, ਜਿਹਨੂੰ ਕਹਿੰਦੇ ਵਾਹ ਲਾਉਣੀ, ਪੂਰੀ ਦੀ ਪੂਰੀ ਵਾਹ ਜਿਹੜੀ ਹੈ, ਵਾਹ ਦਾ ਹੁੰਦਾ ਜ਼ੋਰ ਲਾਉਣਾ, ਪੂਰੀ ਬਾਹੂ ਬਾਹਾਂ ਦਾ ਬਲ ਲਾਇਆ ਵੀ ਕਿਧਰੇ ਅਬਦਾਲੀ ਨਜ਼ਰ ਪੈ ਜਾਵੇ। ਜੇ ਕਿਧਰੇ ਨਜ਼ਰ ਪੈ ਜਾਂਦਾ ਫਿਰ ਤਾਂ ਬਾਤ ਬਣ ਜਾਂਦੀ, ਪਰ ਅਬਦਾਲੀ ਤੇ ਕਿਤੇ ਪਿੱਛੇ ਦੂਰ ਸੀ। ਉਸ ਵੇਲੇ ਸਤਿਕਾਰਯੋਗ ਇੰਨੀ ਦਲੇਰੀ ਨਾਲ ਚੜ੍ਹਤ ਸਿੰਘ ਨੇ ਅਬਦਾਲੀ ਦੀਆਂ ਫੌਜਾਂ ਵਿੱਚ ਘੋੜਾ ਫੇਰਨਾ ਕੀਤਾ। ਭਾਈ
1: ਜਿਸੇ ਨੇ ਦੂਰੋਂ ਉੱਡ ਰਹੀ ਧੂੜ,
0: ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਇੰਨੀ ਮੈਦਾਨੇ ਜੰਗ ਵਿੱਚ ਧੂੜ ਉੱਡ ਰਹੀ ਸੀ ਨਾ, ਇੰਨੀ ਧੂੜ ਉੱਡ ਰਹੀ ਸੀ ਜਿਹਨੂੰ ਕਹਿੰਦੇ ਅੰਧ ਧੁੰਦ, ਹਨੇਰਾ ਛਾਇਆ ਹੋਇਆ ਸੀ, ਜਿਹਨੂੰ ਕਹਿੰਦੇ ਦਿਨੇ ਹੀ ਰਾਤ ਪੈ ਜਾਣੀ। ਕਹਿੰਦੇ ਇੰਨੀ ਕੱਚੇ ਤਾਂ ਰਸਤੇ ਹੁੰਦੇ ਸੀ, ਜ਼ਮੀਨ ਵਾਲੇ ਰਸਤੇ ਸੀ, ਉਦੋਂ ਕਿਹੜਾ ਕੋਈ ਪੱਕੀ ਬਾਤ ਹੁੰਦੀ ਸੀ, ਨਾਲੇ ਮੈਦਾਨਾ ਜੰਗ ਹੋ ਰਿਹਾ ਸੀ ਘੋੜਿਆਂ ਦੇ ਪੌੜਾਂ ਨਾਲ। ਕਹਿੰਦੇ ਇਸ ਤਰ੍ਹਾਂ ਮਿੱਟੀ ਘੱਟਾ ਧੂੜ ਉੱਡ ਰਿਹਾ ਸੀ, ਕਿਤੇ ਹੱਥ ਪਸਾਰਿਆਂ ਖਾਲਸਾ ਜੀ ਨਜ਼ਰ ਨਹੀਂ ਸੀ ਆਉਂਦਾ।
1: ਫਿਰ ਸੰਘ ਟੋਲ ਮੁੜ ਵੜਿਓ ਬਹੀਰਾ,
0: ਕਿੱਡੀ ਬਹਾਦਰੀ ਹੈ ਫਿਰ ਸਰ ਟੋਲ, ਟੋਲ ਦਾ ਅਰਥ ਹੁੰਦਾ ਲੱਭਣਾ, ਆਮ ਇਹ ਬੋਲੀ ਹੈ ਜੀ, ਟੋਲ ਲਓ ਤੁਹਾਨੂੰ ਲੱਭਦਾ ਤਾਂ ਲੱਭ ਲਓ, ਟੋਲਿਆ ਹੈ ਲੱਭਿਆ ਹੈ। ਪਰ ਕਿਤੇ ਅਬਦਾਲੀ ਨਜ਼ਰ ਨਾ ਪਿਆ ਸਰਦਾਰ ਚੜ੍ਹਤ ਸਿੰਘ ਜੀ ਤੇ, ਸਾਰੀ ਅਹਿਮਦ ਸ਼ਾਹ ਦੀ ਫੌਜ ਘੁੰਮ ਕੇ, ਕਿੱਡਾ ਵੱਡਾ ਸੂਰਮਾ ਹੈ। ਕਹਿੰਦੇ ਫਿਰ ਆਪਣੀ ਬਹੀਰ ਵਿੱਚ ਸਰਦਾਰ ਚੜ੍ਹਤ ਸਿੰਘ ਜੀ ਨੇ ਖਾਲਸਾ ਜੀ ਆ ਜਾਣਾ ਕੀਤਾ। ਦੇਖੋ ਤੁਹਾਡੇ ਵਡੇਰੇ ਇੰਨੇ ਦਲੇਰ ਸਨ, ਇੰਨੇ ਬਹਾਦਰ ਸਨ, ਨਾਮ ਦੇ ਰਸੀਏ ਸਨ, ਇਹ ਤਾਕਤ ਕੇਵਲ ਗੁਰੂ ਕੇ ਸ਼ਬਦ ਦੀ ਹੋਇਆ ਕਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾਂ ਰੂਹਾਨੀਅਤ ਤਾਕਤਾਂ ਪ੍ਰਾਪਤ ਨਹੀਂ ਹੁੰਦੀਆਂ, ਬਾਹਰਲੀ ਤਾਕਤ ਦੀ ਗੱਲ ਵੱਖਰੀ ਹੁੰਦੀ ਹੈ, ਜਿਹੜੀ ਗੁਰੂ ਸ਼ਬਦ ਤੇ ਰੂਹਾਨੀਅਤ ਦੀ ਤਾਕਤ ਹੈ ਉਹਦੀ ਬਾਤ ਵੱਖਰੀ ਹੁੰਦੀ ਹੈ। ਉਹ ਬਾਤ ਵਿੱਚ ਤਾਂ ਇਉਂ ਵੀ ਬਣ ਜਾਂਦਾ ਹੈ, ਸਤਿਕਾਰਯੋਗ ਬ੍ਰਹਮ ਬੇਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਵੱਖ ਵੀ ਹੋ ਜਾਂਦਾ ਹੈ, ਫਿਰ ਵੀ 18 ਸਿਰ ਦਾ ਖੰਡਾ ਖੜਕਾਉਂਦੇ ਹੋਏ ਗੁਰੂ ਰਾਮਦਾਸ ਮਹਾਰਾਜ ਨੂੰ ਜਾ ਕੇ ਬੇਨਤਾ ਕਰਦੇ ਨੇ, ਸੱਚੇ ਪਾਤਸ਼ਾਹ ਕੋਈ ਤੇਰੇ ਦਰ ਤੇ ਕੜਾਹ ਪ੍ਰਸ਼ਾਦ ਚੜਾਉਂਦਾ ਹੈ, ਕੋਈ ਮੋਹਰਾਂ ਚੜਾਉਂਦਾ ਹੈ, ਕੋਈ ਸੋਨਾ ਚਾਂਦੀ ਚੜਾਉਂਦਾ ਹੈ, ਨਾ ਮੇਰੇ ਕੋਲ ਮੋਹਰਾਂ ਨੇ, ਨਾ ਸੋਨਾ ਹੈ, ਨਾ ਚਾਂਦੀ ਹੈ, ਨਾ ਕੜਾਹ ਪ੍ਰਸ਼ਾਦ ਹੈ, ਮੈਂ ਤੇ ਤੇਰੇ ਦਰ ਤੇ ਸਿਰ ਦਾ ਹੀ ਪ੍ਰਸ਼ਾਦ ਚੜਾਉਂਦਾ, ਤੁਸੀਂ ਇਹਨੂੰ ਹੀ ਪ੍ਰਵਾਨ ਕਰ ਲਓ, ਆਹ ਸ਼ਬਦ ਦੀਆਂ ਤਾਕਤਾਂ। ਕਹਿੰਦੇ ਬਾਬਾ ਭਾਈ ਸਰਦਾਰ ਚੜ੍ਹਤ ਸਿੰਘ ਜੀ ਅਬਦਾਲੀ ਦੀਆਂ ਫੌਜਾਂ ਵਿੱਚੋਂ ਅਬਦਾਲੀ ਨੂੰ ਟੋਲਦਾ ਲੱਭਦਾ ਲੱਭਦਾ ਨਹੀਂ, ਜਦੋਂ ਲੱਭਾ ਫਿਰ ਘੋੜੇ ਦੀਆਂ ਲਗਾਮਾਂ ਖਿੱਚ ਕੇ ਆਪਣੇ ਜਥੇ ਵਿੱਚ ਪਹੁੰਚ ਜਾਣਾ ਕੀਤਾ ਸੀ ਖਾਲਸਾ ਜੀ।
1: ਤੀਗ ਮਾਰ ਕੱਢਾ ਗਿਲਜੇ ਚੀਰਾ,
0: ਇੰਨੀ ਜ਼ੋਰ ਦੀ ਤੀਗ ਮਾਰਦਾ ਸੀ ਨਾ ਸਿਰ ਵਿੱਚ ਜੀ, ਤੇ ਜਦੋਂ ਗਿਲਜੇ ਪਠਾਨ ਜਿਹੜਾ 6-7 ਫੁੱਟ ਦਾ ਪਠਾਨ ਲੰਬਾ ਕੱਲਾ ਕੱਲਾ ਦੁੰਬਾ ਖਾ ਜਾਣ ਵਾਲਾ, ਤੇ ਜਦੋਂ ਚੜ੍ਹਤ ਸਿੰਘ ਦੀ ਤੀਗ ਵੱਜਦੀ ਸੀ ਨਾ ਸਿਰ ਵਿੱਚ, ਦੋ ਫਾੜ ਕਰ ਦਿੰਦਾ ਸੀ, ਇੱਕ ਉੱਧਰ ਫਾੜਾ ਡਿੱਗ ਪੈਂਦਾ ਸੀ, ਇੱਕ ਉੱਧਰ ਫਾੜਾ ਡਿੱਗ ਪੈਂਦਾ ਸੀ, ਦੂਜੀ ਤੀਗ ਮਾਰਨ ਦੀ ਲੋੜ ਨਹੀਂ ਸੀ ਪੈਂਦੀ, ਇਹਨਾਂ ਬਾਹੂ ਬਾਵਲ ਚ ਬਲ ਸੀ ਸਰਦਾਰ ਚੜ੍ਹਤ ਸਿੰਘ ਦੇ ਵਿੱਚ ਜੀ।
1: ਮਾਰਤ ਤੇਗ ਗਯੋ ਹੱਥ ਥਾਕ,
0: ਅਸਲ ਲੁਧਿਆਣੇ ਦੇ ਲਾਗੋ ਰਾਏਕੋਟ ਦੇ ਲਾਗੋ ਯੁੱਧ ਹੋਇਆ, ਤੇ ਭਾਈ ਚੜ੍ਹਤ ਸਿੰਘ ਨੇ ਬਹੁਤ ਜੌਹਰ ਦਿਖਾਏ ਨੇ, ਅਕਸਰ ਨੂੰ ਸਰੀਰ ਹੈ, ਕਹਿੰਦੇ ਲੜਦਿਆਂ ਲੱਗਦਿਆਂ ਤੇਗ ਚਲਾਉਂਦਿਆਂ ਚਲਾਉਂਦਿਆਂ ਜਦੋਂ ਸਰਦਾਰ ਚੜ੍ਹਤ ਸਿੰਘ ਜੀ ਦਾ ਹੱਥ ਥੱਕ ਗਿਆ, ਜਿਸ ਵੇਲੇ ਹੱਥ ਥੱਕ ਗਿਆ, ਇੰਨੀਆਂ ਲੰਬੀਆਂ ਤੇਗਾਂ ਚਲਾਈਆਂ ਨੇ ਇੰਨੇ ਬਲ ਦੇ ਨਾਲ, ਤਾਂ ਸੁਭਾਵਿਕ ਹੈ ਥੱਕ ਜਾਣਾ, ਕੋਈ ਵੀ ਸਰੀਰ ਹੈ ਥੱਕਦਾ ਹੀ ਹੈ, ਫਿਰ ਪਾਣੀ ਪੀਣ ਨੂੰ ਨਹੀਂ ਹੈ, ਪ੍ਰਸ਼ਾਦਾ ਛਕਣ ਨੂੰ ਹੈ, ਲਗਾਤਾਰ ਤਾਂ ਜੰਗ ਯੁੱਧ ਹੋਈ ਜਾ ਰਿਹਾ ਹੈ, ਭੁੱਖੇ ਭਾਣੇ ਜੰਗ ਯੁੱਧ ਕਰਦੇ ਨੇ। ਕਹਿੰਦੇ ਜਦੋਂ ਹੱਥ ਥੱਕ ਜਾਣਾ ਕੀਤਾ ਤਾਂ ਫਿਰ ਕੀ ਹੋਇਆ ਪਿਆਰੇ ਗੁਰਸਿੱਖ?
1: ਤੋ ਸਿੰਘ ਜੀ ਲਿਓ ਨੇਜੋ ਚਾਗ,
0: ਉਸ ਵੇਲੇ ਤੇਗ ਆਪਣੀ ਮਿਆਨ ਵਿੱਚ ਪਾਲੀ ਤੇ ਗੁਰੂ ਕੇ ਖਾਲਸੇ ਨੇ ਫਿਰ ਨੇਜਾ ਬਰਸ਼ਾ ਚੱਕ ਲੈਣਾ ਕੀਤਾ। ਕਹਿੰਦੇ ਉਸ ਵੇਲੇ ਸਰਦਾਰ ਚੜ੍ਹਤ ਸਿੰਘ ਜੀ

ਟੁੱਟ ਗਿਆ ਰਾਮ ਜੰਗੋ ਰਾਮ ਜੰਗੋ ਬੰਦੂਕ। ਇਹ ਖਾਲਸਿਆਂ ਦੇ ਨਾਂ ਹੁੰਦੇ ਸੀ ਸ਼ਸਤਰਾਂ ਦੇ। ਉਸ ਵੇਲੇ ਭਾਈ ਸਰਦਾਰ ਚੜ੍ਹਤ ਸਿੰਘ ਜੀ ਨੇ ਰਾਮ ਜੰਗੋ ਬੰਦੂਕ ਜਿਹੜੀ ਹੈ

0: ਉਹਦੇ ਚੱਲਦਿਆਂ ਚੱਲਦਿਆਂ ਸਰਦਾਰ ਚੜ੍ਹਤ ਸਿੰਘ ਜੀ ਦਾ ਘੋੜਾ ਵੀ ਥੱਕ ਗਿਆ, ਜਿਵੇਂ ਤੁਸੀਂ ਕੱਲ ਸੁਣਿਆ ਸੀ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਦਾ ਘੋੜਾ ਵੀ ਥੱਕ ਗਿਆ ਸੀ, ਸਰਦਾਰ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਨੇ ਆਪਣਾ ਘੋੜਾ ਦਿੱਤਾ ਸੀ, ਤੇਵੇਂ ਘੋੜਾ ਜਿਹੜਾ ਹੈ ਸਰਦਾਰ ਚੜ੍ਹਤ ਸਿੰਘ ਜੀ ਦਾ ਥੱਕ ਜਾਣਾ ਕੀਤਾ ਮੈਦਾਨੇ ਜੰਗ ਵਿੱਚ
1: ਲੱਗਿਓ ਜਖਮਾ ਖੜ ਸਿੰਘ ਬੰਦਾਇਓ।
0: ਕਹਿੰਦੇ ਜਿਸ ਵੇਲੇ ਸਰਦਾਰ ਚੜ੍ਹਤ ਸਿੰਘ ਨੂੰ ਪਤਾ ਲੱਗਾ ਕਿ ਘੋੜਾ ਥੱਕ ਗਿਆ ਹੈ, ਕਹਿੰਦੇ ਮੁਗਲਾਂ ਦਾ ਇਹ ਘੋੜਾ ਫੜ ਕੇ ਪਠਾਣਾ ਦਾ ਇਹ ਘੋੜਾ ਧੱਕਾ ਸੱਟ ਕੇ ਉਸ ਘੋੜੇ ਦੂਸਰੇ ਘੋੜੇ ਤੇ ਸਰਦਾਰ ਚੜ੍ਹਤ ਸਿੰਘ ਜੀ ਸਵਾਰ ਹੋ ਗਏ ਸਨ।
1: ਲਈ ਫੌਜ ਸਭ ਆਪਣੀ ਸਾਥ,
0: ਆਪਣੀ ਫੌਜ ਆਪਣੀ ਮਿਸਲ ਨੂੰ ਖਾਲਸਾ ਦਲ ਨੂੰ ਨਾਲ ਲੈ ਕਰਕੇ ਸਰਦਾਰ ਚੜ੍ਹਤ ਸਿੰਘ ਜੀ ਅੱਗੇ ਵੱਧਦਾ ਜਾ ਰਿਹਾ ਹੈ।
1: ਬਹੁਤ ਗਿਲਜਨ ਸਿਰ ਮਾਰੇ ਹਾਥ,
0: ਕਹਿੰਦੇ ਬਹੁਤ ਗਿਲਜਨ ਨੂੰ ਕਈਆਂ ਨੂੰ ਤੇ ਹਾਥੀ ਐਸਾ ਮਾਰਦਾ ਏਡਾ ਤਕੜਾ ਹੈ, ਕਹਿੰਦੇ ਉਹਦੇ ਨਾਲ ਹੀ ਪਾਰ ਬੁਲਾ ਦਿੰਦਾ ਹੈ। ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਜੀ ਦੇ ਬਹੁਤ ਵੱਡੇ ਵੱਡੇ ਕਾਰਨਾਮੇ ਨੇ। ਕਹਿੰਦੇ ਅਬਦਾਲੀ ਨੇ ਇੱਕ ਵਾਰ ਇਹ ਬੱਚਾ ਲਿਖਿਆ ਸੀ ਇਹਨਾਂ ਦੋਨਾਂ ਸਰਦਾਰਾਂ ਨੂੰ, ਬਾਬਾ ਜੱਸਾ ਸਿੰਘ ਤੇ ਆਲੂ ਵਾਲੀਏ ਤੇ ਸਰਦਾਰ ਚੜ੍ਹਤ ਸਿੰਘ ਨੂੰ, ਵੀ ਆਪਾਂ ਬੈਠ ਕੇ ਨਾ ਕਿਧਰੇ ਸੁਲਾਹ ਕਰ ਲਈਏ, ਕੁਝ ਗੱਲਾਂ ਬਾਤਾਂ ਕਰ ਲਈਏ। ਤਾਂ ਸਰਦਾਰ ਚੜ੍ਹਤ ਸਿੰਘ ਤੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਨੇ ਚਿੱਠੀ ਦਾ ਜਵਾਬ ਦਿੱਤਾ ਸੀ, ਅਬਦਾਲੀ ਆਪਣੀਆਂ ਜਿਹੜੀ ਮੁਲਾਕਾਤ ਹੈ ਨਾ, ਤੂੰ ਕਹਿੰਦਾ ਮੁਲਾਕਾਤ ਕਰ ਲਈਏ, ਆਪਣੀ ਮੁਲਾਕਾਤ ਜੰਗ ਦੇ ਮੈਦਾਨ ਵਿੱਚ ਹੋਏਗੀ। ਜੋ ਤੂੰ ਮੁਲਾਕਾਤ ਕਰਨੀ ਚਾਹਤਾ ਹੈ ਤੋ ਹਮਾਰੀ ਤੁਮਾਰੀ, ਏਦਾਂ ਬੋਲ ਲਿਖੇ ਨੇ, ਹਮਾਰੀ ਤੁਮਾਰੀ ਮੁਲਾਕਾਤ ਜੰਗ ਮੇ ਮੈਦਾਨ ਮੇ ਹੋਗੀ। ਅਗਰ ਜੋ ਤੁਮ ਕਹਤੇ ਹੈ ਬਾਤੇ ਕਰਨੀ ਹੈ ਤੋ ਹਮਾਰੀ ਤੁਮਾਰੀ ਬਾਤੇ ਜਿਹੜੀ ਹੈ, ਜੋ ਖੰਡੇ ਖੜਕੇਗੀ, ਜੋ ਤਲਵਾਰ ਖੜਕੇਗੀ, ਜੋ ਢਾਲੇ ਪੇ ਢਾਲੇ ਖੜਕੇਗੀ, ਵੋ ਹਮਾਰੀ ਤੇ ਤੁਮਾਰੀ ਬਾਤੇ ਹੋਏਗੀ। ਜਿਵੇਂ ਦੀ ਚਿੱਠੀ ਅਬਦਾਲੀ ਨੇ ਲਿਖੀ ਸੀ ਨਾ, ਉਹਦਾ ਜਵਾਬ ਮੂੰਹ ਤੋੜਵਾ ਸਰਦਾਰ ਜੱਸਾ ਸਿੰਘ ਤੇ ਸਰਦਾਰ ਚੜ੍ਹਤ ਸਿੰਘ ਜੀ ਨੇ ਅਬਦਾਲੀ ਨੂੰ ਦਿੱਤਾ ਸੀ। ਉਸ ਵੇਲੇ ਅਬਦਾਲੀ ਨੂੰ ਕਹਿਣਾ ਪੈ ਗਿਆ ਸੀ, ਅਗਰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਏ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਆਲੂ ਵਾਲੀਏ, ਅਗਰ ਜੇ ਨਾ ਇਹ ਨਾ ਹੁੰਦੇ ਤਾਂ ਮੈਂ ਹਿੰਦੁਸਤਾਨ ਤੇ ਕਾਬਜ ਹੋ ਕੇ ਰਾਜ ਭਾਗ ਕਰ ਸਕਦਾ ਸੀ, ਪਰ ਹੈਰਾਨ ਹੋ ਜਾਂਦਾ ਹੈ ਮੈਨੂੰ ਹਰਾਉਣ ਵਾਲਾ ਕੋਈ ਨਹੀਂ ਜੰਮਿਆ, ਮੈਂ ਪੂਰਬ ਦੱਖਣ ਤੱਕ ਜਿੱਤ ਲਿਆ, ਪਰ ਆ ਮੁੱਠੀ ਭਰ ਸਿੰਘ ਜਿਹੜੇ ਨੇ ਇਹ ਮੈਥੋਂ ਜਿੱਤੇ ਨਹੀਂ ਗਏ। ਮਜ਼ਬੂਰ ਹੋ ਕੇ ਉਹਨੂੰ ਕਹਿਣਾ ਪਿਆ ਸੀ, ਇੱਦਾਂ ਦੇ ਸਿੰਘ ਦਲੇਰ ਸਨ।
1: ਜਹਾਂ ਬਹੀਰ ਬੋ ਪਰੇ ਪੀਰਾ,
0: ਜਿੱਥੇ ਬਹੁਤੀ ਸਾਡੀ ਗੁਰਸਿੱਖਾਂ ਦੀ ਬਹੀਰ ਜਾ ਰਹੀ ਹੈ, ਬੱਚੇ ਬਜ਼ੁਰਗ ਜਾ ਰਹੇ ਨੇ, ਉੱਥੇ ਸਰਦਾਰ ਚੜ੍ਹਤ ਸਿੰਘ ਜੀ ਉਹਨਾਂ ਦੀ ਰਾਖੀ ਕਰਦਾ ਹੈ, ਜਾਨ ਕੁਰਬਾਨ ਕਰਦਾ ਹੈ। ਹਮੇਸ਼ਾ ਗੁਰੂ ਕਾ ਸਿੱਖ ਗਰੀਬ ਤੇ ਅਤਿਆਚਾਰ ਨਹੀਂ ਹੁੰਦਾ ਹੋਣ ਦਿੰਦਾ, ਮਜ਼ਲੂਮ ਦੀ ਰੱਖਿਆ ਕਰਦਾ ਹੈ। ਇਹ ਤੇ ਫਿਰ ਸਾਡੀਆਂ ਮਾਵਾਂ ਸਨ, ਸਾਡੀਆਂ ਭੈਣਾਂ ਸਨ, ਸਾਡੀਆਂ ਬੱਚੀਆਂ ਸਨ, ਸਾਡੇ ਬਜ਼ੁਰਗ ਸਨ, ਸਾਡੇ ਪਿਆਰੇ ਗੁਰਸਿੱਖ ਸਨ।

ਕਿੰਨੇ ਡਰਪੋਕ ਨਿਰਡਰ ਨੇ, ਕਹਿੰਦੇ ਆਪ ਸਾਹਮਣੇ ਦੁਸ਼ਮਣ ਦੇ ਸਰੀਰ ਕਰ ਦਿੰਦੇ ਨੇ ਵੀ ਸਾਨੂੰ ਸ਼ਹੀਦੀ ਮਿਲ ਜਾਵੇ ਤਾਂ ਮਿਲ ਜਾਵੇ, ਪਰ ਸਾਡੀਆਂ ਮਾਈਆਂ ਬੀਬੀਆਂ ਦਾ ਵਾਲ ਵਿੰਗਾ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣੀ ਚਾਹੀਦੀ। ਦੇਖੋ ਭੈਣੋ ਤੁਹਾਡੇ ਵਾਸਤੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਨੇ। ਸਿੱਖੀ ਦੇ ਬੂਟੇ ਜਿਹੜੇ ਨੇ ਉਹ ਮੇਰੀ ਭੈਣ ਨੇ ਲਾਉਣੇ ਨੇ, ਉਹ ਮੇਰੀ ਮਾਂ ਨੇ ਲਾਉਣੇ ਨੇ, ਕਿਉਂਕਿ ਜਦੋਂ ਮਾਂ ਬੀਬੀ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਸਾਡੇ ਵੱਡੇ ਵਡੇਰਿਆਂ ਦਾ ਇਤਿਹਾਸ ਸੁਣਾਵੇਗੀ ਨਾ, ਤਾਂ ਫਿਰ ਜ਼ਰੂਰ ਵਰ ਜ਼ਰੂਰ ਸਿੱਖੀ ਸਾਡੇ ਘਰਾਂ ਵਿੱਚ ਬਰਕਰਾਰ ਰਹੇਗੀ। ਜੇ ਮਹਾਰਾਣੀ ਜਿੰਦ ਕੌਰ ਵਾਂਗੂ ਇਤਿਹਾਸ ਸੁਣਾਇਆ ਜਾਵੇਗਾ, ਫਿਰ ਦਲੀਪ ਸਿੰਘ ਕਹੇਗਾ ਮਾਤਾ ਮੇਰਾ ਕੋਈ ਕਸੂਰ ਨਹੀਂ ਹੈ, ਮੈਂ ਜ਼ਰੂਰ ਵਰ ਜ਼ਰੂਰ ਅੰਮ੍ਰਿਤਾ ਕੇ ਛਕ ਕੇ ਸਿੰਘ ਸੱਜ ਜਾਊਂਗਾ। ਬੇਸ਼ੱਕ ਇਹਨਾਂ ਫਰੰਗੀਆਂ ਨੇ ਮੇਰੇ ਕੇਸ ਕਤਲ ਕਰ ਦਿੱਤੇ ਨੇ, ਪਰ ਸਮਾਂ ਆਵੇਗਾ ਮੈਂ ਸਹੁੰ ਖਾਂਦਾ ਕਸਮ ਖਾਂਦਾ, ਮੈਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀਆਂ ਸ਼ਹੀਦੀਆਂ ਸੁਣੀਆਂ ਨੇ, ਜਦੋਂ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੇਰੀਆਂ ਬੱਚੀਆਂ

0: ਇਤਿਹਾਸ ਬੱਚਿਆਂ ਨੂੰ ਸੁਣਾਉਣਗੀਆਂ। ਜ਼ਰੂਰ ਬਾਰ ਜ਼ਰੂਰ ਸਿੱਖੀ ਗਈ ਹੋਏ ਵੀ ਵਾਪਸ ਆਵੇਗੀ। ਕਈ ਵਾਰ ਜ਼ਰੂਰ ਹੁੰਦਾ ਬੀਜ ਬੀਜਿਆ ਜਾਂਦਾ ਹੈ, ਕੋਈ ਸਮਾਂ ਬਣ ਜਾਂਦਾ, ਸਿੱਖੀ ਚਲੇ ਜਾਂਦੀ ਹੈ, ਪਰ ਕਿਧਰੇ ਨਾ ਕਿਧਰੇ ਆ ਕੇ ਉਹ ਬੀਜ ਫਿਰ ਪੁੰਗਰਦਾ ਹੈ, ਗੁਰੂ ਰਹਿਮਤ ਦੇ ਘਰ ਵਿੱਚ ਆ ਜਾਂਦੇ ਨੇ। ਕਹਿੰਦੇ ਇਸ ਤਰ੍ਹਾਂ ਗੁਰੂ ਕਾ ਖਾਲਸਾ ਸਰਦਾਰ ਚੜ੍ਹਤ ਸਿੰਘ ਜੀ ਆਪਣੀ ਜਾਨ ਕੁਰਬਾਨ ਕਰਦਾ ਹੈ।
1: ਦੋਰਾ ਬੋਗਲ ਜਨ ਕੋ ਮਾਰ ਕੇ ਬੋ ਸਿੰਘਨ ਲੈ ਬਚਾਰ।
0: ਕਹਿੰਦੇ ਬਹੁਤੇ ਗਿਲਜ਼ਿਆਂ ਨੂੰ ਮਾਰ ਕੇ, ਗਿਲਜ਼ੇ ਪਠਾਣਾ ਨੂੰ ਮਾਰ ਕੇ, ਕਾਬਲੀਆਂ ਨੂੰ ਮਾਰ ਕੇ,

0: ਜਿਹੜੇ ਗਿਲਜ਼ਿਆ ਪਠਾਣਾ ਜਿਹੜੇ ਮਰ ਜਾਂਦੇ ਸੀ ਇਹਨਾਂ ਜਨਾਂ ਨੂੰ ਸ਼ਸਤਰ ਮਾਰਦੇ ਸਨ ਤੇ ਘੋੜੇ ਤੋਂ ਤੇ ਉਹਨਾਂ ਡਿੱਗਣਾ ਸੀ ਸੁਭਾਵਿਕ ਹੈ ਤੇ ਜਦੋਂ ਘੋੜੇ ਤੋਂ ਥੱਲੇ ਡਿੱਗ ਕੇ ਮਾਰੀ ਗਏ ਤੇ ਘੋੜਾ ਉਹਨਾਂ ਦਾ ਖਾਲੀ ਹੋ ਗਿਆ ਤਾਂ ਉਸ ਵੇਲੇ ਬਾਬਾ ਚੜ੍ਹਤ ਸਿੰਘ ਜੀ ਕਹਿੰਦੇ ਸੀ ਖਾਲਸਾ ਜੀ ਘੋੜਾ ਪਕੜ ਲਓ ਤੇ ਜਿਹਨਾਂ ਬੀਬੀਆਂ ਬੱਚਿਆਂ ਤੋਂ ਤੁਰਿਆ ਨਹੀਂ ਸੀ ਨਾ ਜਾਂਦਾ ਬਹੀਰ ਵਿੱਚ ਉਹਨਾਂ ਨੂੰ ਘੋੜਾ ਦਿੰਦੇ ਸੀ ਵੀ ਇਸ ਘੋੜੇ ਤੇ ਸਵਾਰ ਹੋ ਕੇ ਖਾਲਸਾ ਜੀ ਇੱਥੋਂ ਅਗਾਂਹ ਨਿਕਲ ਚੱਲੋ ਦਲੇਰੀ ਨਾਲ ਹੱਲਾ ਸ਼ੇਰੀ ਦਿਆ ਕਰਦੇ ਸਨ ਉਹਨਾਂ ਦੇ ਘੋੜੇ ਵੀ ਖਾਲਸਾ ਕਾਬਜ ਹੋ ਜਾਂਦਾ ਸੀ
1: ਚੁਪਈ ਚੜ੍ਹ ਸਿੰਘ ਸਾਥ ਮੈਂ ਕਿਸਦੇ ਹੋਏ
0: ਕਹਿੰਦੇ ਚੜ੍ਹਤ ਸਿੰਘ ਸਰਦਾਰ ਚੜ੍ਹਤ ਸਿੰਘ ਜੀ ਏਡਾ ਵੱਡਾ ਸੂਰਮਾ ਹੈ ਇਸ ਸੂਰਮੇ ਦੀ ਕੋਈ ਬਰਾਬਰੀ ਕਰਨ ਵਾਲਾ ਅਜੇ ਮਾਣੇ ਉਹ ਲਾਲ ਜੰਮਿਆ ਹੀ ਨਹੀਂ ਸੀ ਇੰਨੀ ਵੱਡੀ ਬਹਾਦਰੀ ਦੇ ਨਾਲ ਚੜ੍ਹਤ ਸਿੰਘ ਜੀ ਨੇ ਯੁੱਧ ਕੀਤਾ ਤੁਹਾਨੂੰ ਯਾਦ ਰਵੇ ਮੈਂ ਦੱਸਦਾ ਆ ਰਿਹਾ ਜਦੋਂ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਬਦਾਲੀ ਨੂੰ ਫੌਜਾਂ ਨੂੰ ਜਿਨ੍ਹਾਂ ਨੂੰ ਵੀ ਲਲਕਾਰਿਆ ਹੈ ਉਹਨਾਂ ਵਿੱਚ ਆਪਣੇ ਬਾਪ ਦਾ ਨਾਮ ਨਹੀਂ ਲਿਆ ਉਹਨਾਂ ਵਿੱਚ ਕੇਵਲ ਇਹੀ ਨਾਮ ਲੈਂਦਾ ਸੀ ਸਰਦਾਰ ਚੜ੍ਹਤ ਸਿੰਘ ਦਾ ਪੁੱਤਰ ਆਇਆ ਹੈ ਆਓ ਸਿੱਧੇ ਹੋ ਕੇ ਮੇਰੇ ਨਾਲ ਜੰਗ ਕਰ ਲਓ ਆਪਣੇ ਦਾਦੇ ਦੇ ਨਾਂ ਦੇ ਨਾਲ ਉਦੋਂ ਹੀ ਬਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੁਕਾਰਿਆ ਨਾਵਾਂ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਹੁਣ ਤੇ ਸਾਡੇ ਨਾਂ ਹੀ ਬਦਲ ਗਏ ਨੇ ਅਤੇ ਜਿਸ ਵੇਲੇ ਨਾਂ ਵਡੇਰਾ ਹੋਵੇਗਾ ਨਾ ਤੇ ਚੜ੍ਹਤ ਵੀ ਉਦਾਂ ਦੀ ਹੋ ਜਾਵੇਗੀ ਕਹਿੰਦੇ ਚੜ੍ਹਤ ਸਿੰਘ ਜੀ ਦਾ ਮੁਕਾਬਲਾ ਕੌਣ ਕਰ ਸਕਦਾ ਹੈ
1: ਜੋ ਲਲਕਾਰੇ ਤੈ ਜਾਏ ਸੋ
0: ਜਿੱਧਰ ਕੋਈ ਲਲਕਾਰਦਾ ਨਾ ਥੋੜਾ ਜਿਹਾ ਉੱਚੀ ਸਾਹ ਲੈਂਦਾ ਗਲਿਜਿਆਂ ਦੀ ਫੌਜ ਆਉਂਦੀ ਹੈ ਸਰਦਾਰ ਚੜ੍ਹਤ ਸਿੰਘ ਜੀ ਘੋੜੇ ਦੀਆਂ ਲਗਾਮਾਂ ਖਿੱਚ ਕੇ ਅੱਡੀ ਲਾ ਕੇ ਉਸ ਦੁਸ਼ਮਣ ਦੇ ਮੂਹਰੇ ਜਾ ਕੇ ਖੰਡਾ ਖੜਕਾਉਂਦੇ ਨੇ ਪਿਆਰਿਓ
1: ਬਹੀਰੇ ਨਾ ਚੋੜੇ ਖੜ ਤੋਂ ਲੜੈ
0: ਕਹਿੰਦੇ ਬਹੀਰ ਨਹੀਂ ਛੱਡਦੇ ਇੰਨੀ ਬਹੀਰ ਦੀ ਰਾਖੀ ਕਰਦੇ ਖੜ ਖੜ ਕੇ ਰੁਕ ਰੁਕ ਕੇ ਠਹਿਰ ਠਹਿਰ ਕੇ ਠਟਕ ਠਟਕ ਕੇ ਸਰਦਾਰ ਚੜ੍ਹਤ ਸਿੰਘ ਜੀ ਨੇ ਤੇਗ ਵਾਹੀ ਹੈ
1: ਤੁਰੇ ਅੱਗੇ ਕਵ ਪਿੱਛੇ ਮੁੜੈ
0: ਕਹਿੰਦੇ ਕਿਆ ਬਹਾਦਰੀ ਹੈ ਕਿਆ ਬਹਾਦਰੀ ਹੈ ਕਦੇ ਤਾਂ ਪਛਾਣ ਨੂੰ ਆ ਜਾਂਦਾ ਹੈ ਖੰਡਾ ਖੜਕਾਉਂਦਾ ਹੋਇਆ ਸ਼ਸਤਰ ਚਲਾਉਂਦਾ ਆ ਕਦੇ ਇੱਕਦਮ ਏਡੀ ਤੇਜ਼ੀ ਨਾਲ ਘੋੜਿਆ ਦੜਾਉਂਦੇ ਨੇ ਪਠਾਣਾ ਦੇ ਵਿੱਚ ਜਾ ਵੜਦਾ ਹੈ ਕਹਿੰਦੇ ਇਸ ਤਰ੍ਹਾਂ ਕਦੇ ਅੱਗੇ ਕਦੇ ਪਿੱਛੇ ਕਦੇ ਪਿੱਛੇ ਕਦੇ ਅੱਗੇ ਇਉਂ ਘੋੜਾ ਚੜ੍ਹਤ ਸਿੰਘ ਜੀ ਦੜਾਉਂਦੇ ਨੇ ਭਾਵ ਹੱਥ ਨਹੀਂ ਆਉਂਦੇ
1: ਫੌਜ ਛੱਡ ਕਬ ਕੇਵਲ ਇਕੱਲ ਤਾਵੈ
0: ਕਿੰਨੀ ਵੱਡੀ ਦਲੇਰੀ ਹੈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਕਹਿੰਦੇ ਕਦੇ ਤਾਂ ਆਪਣੀ ਸਾਰੀ ਦੀ ਸਾਰੀ ਫੌਜ ਨੂੰ ਛੱਡ ਕੇ ਫਿਰ ਸੰਘਣੀ ਫੌਜ ਮੁਗਲਾਂ ਦੇ ਪਠਾਣ

0: ਖਤਮ ਕਰਕੇ ਸਰਦਾਰ ਚੜ੍ਹਤ ਸਿੰਘ ਜੀ ਫਿਰ ਆਪਣੀ ਫੌਜ ਵਿੱਚ ਆ ਜਾਂਦੇ ਨੇ।
1: ਨਿਜੈ ਫੌਜ ਬੋ ਜੋਖੋਂ ਖਾਵੇ,
0: ਕਹਿੰਦੇ ਇਸ ਤਰ੍ਹਾਂ ਭਾਵੇਂ ਸਾਹਮਣੇ ਹੁੰਦੇ ਨੇ, ਜ਼ਖਮ ਤਾਂ ਸਰਦਾਰ ਚੜ੍ਹਤ ਸਿੰਘ ਜੀ ਦੇ ਸਰੀਰ ਤੇ ਬਹੁਤ ਆਏ ਨੇ,

0: ਜ਼ਖਮ ਹੁੰਦਾ ਹੈ ਤੇ ਸਰਦਾਰ ਚੜ੍ਹਤ ਸਿੰਘ ਜੀ ਆਪਣਾ ਜਸਤਾਰ ਦਾ ਕੱਪੜਾ ਪਾੜ ਕੇ ਜਾਂ ਕਿਸ ਤਰ੍ਹਾਂ ਕੱਪੜਾ ਹਜ਼ੂਰੀਏ ਦਾ ਕੱਪੜਾ ਪਾੜ ਕੇ ਉਸ ਜ਼ਖਮ ਨੂੰ ਉਹਦੇ ਨਾਲ ਲਪੇਟ ਲੈਂਦੇ ਨੇ, ਫਿਰ ਲਪੇਟ ਕੇ ਤੇ ਫਿਰ ਤਿਆਰ ਬਰ ਤਿਆਰ ਕਿ ਆਹ ਖਾਲਸਾ ਹੈ। ਇਹ ਕਿਹਦੀ ਤਾਕਤ ਹੈ? ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਤਾਕਤ ਹੈ, ਅੰਮ੍ਰਿਤ ਦੀ ਤਾਕਤ ਹੈ, ਨਾਲ ਨਾਲ ਜੋ ਨਿਤਨੇਮ ਹੈ, ਜੋ ਬਾਣੀ ਸਿਮਰਨ ਅਭਿਆਸ ਹੈ, ਪਹਿਲਾਂ ਹੀ ਬੇਨਤੀ ਕਰਕੇ ਆਇਆ ਹਾਂ, ਉਹਦੀਆਂ ਤਾਕਤਾਂ ਖਾਲਸਾ ਜੀ ਹੁੰਦੀਆਂ ਹਨ।
1: ਕਈਆਂ ਕੋ ਗੈ ਅੱਗੇ ਚਲਾਵੇ,
0: ਕਈਆਂ ਨੂੰ ਏਦਾਂ ਕਹਿੰਦੇ ਖਾਲਸਾ ਜੀ ਅੱਗੇ ਚਲੋ ਅੱਗੇ ਚਲੋ, ਕਿਉਂਕਿ ਪਤਾ ਹੈ ਜਿਵੇਂ ਕਿਵੇਂ ਬਹੀਰ ਨੂੰ ਸਹੀ ਸਲਾਮਤ

ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਭੰਗੋ ਲਿਖਦੇ ਨੇ, ਜਿਹੜੀ ਬਹੀਰਣਾ ਉਹਦਾ ਨਿਬਾਹ ਕੀਤਾ ਭਾਵ ਉਹਦੀ ਰੱਖਿਆ ਕੀਤੀ। ਇਸ ਤਰ੍ਹਾਂ ਵੈਰੀ ਦਲ ਵਿੱਚੋਂ ਸਰਦਾਰ ਚੜ੍ਹਤ ਸਿੰਘ ਜੀ ਨੇ, ਸਰਦਾਰ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ ਇਸ

0: ਸਰਦਾਰ ਚੜ੍ਹਤ ਸਿੰਘ ਵੈਰੀ ਤੇ ਜਿਵੇਂ ਕੂੰਜਾਂ ਤੇ ਬਾਜ ਪੈਂਦਾ, ਬਾਜ ਉਡਾਰੀ ਮਾਰ ਕੇ ਕੂੰਜਾਂ ਤੇ ਪੈਂਦਾ ਹੈ ਨਾ ਕਿੱਡੇ ਬਲ ਦੇ ਨਾਲ, ਕਹਿੰਦੇ ਸਰਦਾਰ ਚੜ੍ਹਤ ਸਿੰਘ ਜੀ ਵੈਰੀ ਦਲ ਤੇ ਜਾ ਕੇ ਇਉਂ ਪੈਂਦੇ ਨੇ ਜਿਵੇਂ ਬਾਜ ਪੈਂਦਾ ਹੈ, ਜਾਂ ਸ਼ੇਰ ਜਿਹੜਾ ਉਹ ਜਾਨਵਰਾਂ ਤੇ ਪੈਂਦਾ ਹੈ, ਬਾਜ ਵਾਂਗੂ ਉਡਾਰੀ ਮਾਰਦਾ ਗੁਰੂ ਕਾ ਖਾਲਸਾ ਤੇ ਗਲਿਜਿਆਂ ਨੂੰ ਜਾ ਕੇ ਨੱਪ ਲੈਂਦਾ, ਰਗੜ ਦਿੰਦਾ ਹੈ, ਤਾਂ ਹੀ ਤਾਂ ਚੜੇ ਚਬਾਉਣੇ ਆਖੇ ਜਾਂਦੇ ਨੇ।
1: ਕਿਸੇ ਇੱਕ ਕਿਸ ਦੋਏ ਸੱਟ ਲਾਵੇ,
0: ਕਹਿੰਦੇ ਜਦੋਂ ਤੀਰ ਚਲਾਉਂਦਾ ਜਾਂ ਤੇਗ ਵਾਹੁੰਦਾ ਹੈ, ਇੱਕ ਚਲਾਉਂਦਾ ਤੇ ਦੋ ਦੋ ਜਾਣੇ ਖਤਮ ਹੁੰਦੇ ਜਾਂਦੇ ਨੇ, ਤਿੰਨ ਤਿੰਨ ਖਤਮ ਹੁੰਦੇ ਜਾਂਦੇ ਨੇ, ਸੁਭਾਵਕ ਹੈ। ਕਹਿੰਦੇ ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਜੀ ਨੇ ਚੜ੍ਹਤ ਦੇ ਬਹਾਦਰੀ ਦੇ ਜੋ

ਉਤ ਤੇ ਇਤ, ਦੇਖੋ ਕਿੱਡਾ ਸੋਹਣਾ ਬੋਲ, ਇਤ ਤੇ ਉਤ, ਉਤ ਤੇ ਇਤ, ਇਧਰੋਂ ਉਧਰ, ਉਧਰੋਂ ਇਧਰ, ਇਧਰੋਂ ਇਧਰ, ਉਧਰੋਂ ਇਧਰ। ਕਹਿੰਦੇ ਇਸ ਢੰਗ ਦੇ ਨਾਲ ਟਿਕਦੇ ਹੀ ਨਹੀਂ ਹੈ, ਕਮਾਲ ਹੋਈ ਪਈ ਹੈ। ਇੱਤ ਤੇ ਉੱਤ, ਉੱਤ ਤੇ ਇੱਤ, ਬੋਲ ਦੇਖੋ ਪੰਗਤੀਆਂ ਜਿਹੜੀਆਂ ਨੇ ਕਮਾਲ ਦੀਆਂ ਕਲਮ ਬੰਦ ਕੀਤੀਆਂ ਨੇ। ਕਹਿੰਦੇ ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਜੀ ਇੱਧਰ ਉੱਧਰ, ਉੱਧਰ ਇੱਧਰ, ਇੱਧਰ ਏਦਾਂ ਘੁੰਮਦੇ

ਹਨੇਰੀ ਘੁੰਮਦੀ ਹੈ ਨਾ, ਏਦਾਂ ਘੋੜਾ ਘੁੰਮਦਾ ਹੈ, ਤੇ ਜਾਂ ਇਉਂ ਸਮਝ ਲਓ ਜਿਵੇਂ ਬੱਦਲਾਂ ਦੇ ਵਿੱਚੋਂ ਬਿਜਲੀ ਚਮਕ ਕੇ ਆਹ ਗਈ ਆਹ ਗਈ ਆਹ ਗਈ ਆਹ ਗਈ, ਬਿਜਲੀ ਪਕੜੀ ਨਹੀਂ ਨਾ ਜਾਂਦੀ, ਏਡੀ ਤੇਜ਼ੀ ਨਾਲ ਜਾਂਦੀ ਹੈ ਬੱਦਲਾਂ ਵਿੱਚੋਂ ਬਿਜਲੀ ਦੀ ਚਮਕਾਹਟ ਪੈਂਦੀ ਹੈ, ਤੇ ਕੋਈ ਇਹ ਗੱਲ ਕਵੇ ਵੀ ਜਿਹੜੀ ਅਸਮਾਨੀ ਬਿਜਲੀ ਹੈ ਉਹਨੂੰ ਪਕੜ ਲਵਾਂ ਤੇ ਪਕੜੀ ਜਾਵੇਗੀ, ਨਾ ਨਾ ਉਹ ਨਹੀਂ ਪਕੜੀ ਜਾਂਦੀ। ਕਹਿੰਦੇ ਸਰਦਾਰ ਚੜ੍ਹਤ ਸਿੰਘ ਜੀ ਗੰਗੇਰੀ ਵਾਂਗੂ ਘੋੜਾ ਘੁੰਮਦਾ ਹੈ, ਤੇ ਇਉਂ ਦੌੜਦੇ ਨੇ ਘੋੜਾ ਚੱਲਦਾ ਹੈ ਜਿਵੇਂ ਅਸਮਾਨੀ ਬਿਜਲੀ ਦੌੜਦੀ ਹੈ, ਜਿਵੇਂ ਉਹ ਲਿਸ਼ਕਾਰੇ ਮਾਰਦੀ ਹੈ, ਇਉਂ ਸਰਦਾਰ ਚੜ੍ਹਤ ਸਿੰਘ ਜੀ ਦਾ ਮੈਦਾਨੇ ਜੰਗ ਵਿੱਚ ਰੋਬ ਤੇਜ ਪ੍ਰਤਾਪ ਨਜ਼ਰ ਆਉਂਦਾ ਖਾਲਸਾ ਜੀ।

0: ਕਰਕੇ ਸਤਿਗੁਰਾਂ ਨੇ ਉਦਾਂ ਹੀ ਕੰਠ ਕਰਵਾਇਆ ਹੈ। ਪੁੰਨ ਕਟੈ ਜਿਮ ਪਾਪ ਚੜਤ ਸਿੰਘ ਗਿਲਜਣ ਇਉਂ ਕਟੈ। ਕਹਿੰਦੇ ਸਰਦਾਰ ਚੜਤ ਸਿੰਘ ਜੀ ਗਿਲਜਦਿਆਂ ਪਠਾਣਾਂ ਨੂੰ ਇਉਂ ਕੱਟਦੇ ਨੇ, ਇੱਦਾਂ ਕੱਟਦੇ ਨੇ। ਤੁਸੀਂ ਪੁੱਛੋ ਵੀ ਕਿਵੇਂ ਕੱਟਦੇ ਨੇ? ਕਹਿੰਦੇ ਪੁੰਨ ਕਟੈ ਜਿਮ ਪਾਪ। ਅਰਥ ਕਰਨ ਤੋਂ ਬਿਨਾਂ ਅਰਥ ਹੋ ਗਿਆ। ਜਦੋਂ ਬਹੁਤੇ ਜ਼ਿਆਦਾ ਪੁੰਨ ਵੱਧ ਜਾਂਦੇ ਤੇ ਪਾਪਾਂ ਨੂੰ ਕੱਟ ਦਿੰਦੇ ਨੇ। ਵਾਹ ਭਾਈ ਵਾਹ, ਰਤਨ ਸਿੰਘ ਜੀ ਭੰਗੂ ਕਮਾਲ ਕੀਤਾ। ਕਹਿੰਦੇ ਇਉਂ ਗਿਲਜਦਿਆਂ ਨੂੰ ਸਰਦਾਰ ਚੜਤ ਸਿੰਘ ਜੀ ਕੱਟਦੇ ਵੱਢਦੇ ਨੇ, ਜਿਵੇਂ ਪੁੰਨ ਪਾਪ ਨੂੰ ਕੱਟ ਦਿੰਦੇ ਨੇ।
1: ਚੁਪਈ ਬਹੀਰ ਚੜ ਸਿੰਘ ਦੂਰ ਨਾ ਜਾਵੇ।
0: ਸਰਦਾਰ ਚੜਤ ਸਿੰਘ ਜੀ ਬਹੀਰ ਦੀ ਰਾਖੀ ਕਰਦੇ ਨੇ। ਕਹਿੰਦੇ ਨਾ ਭਾਈ ਨਾ, ਛੱਡ ਕੇ ਇੱਧਰ ਉੱਧਰ ਨਹੀਂ ਹੁੰਦੇ, ਆਪਣੇ ਵੱਡੇ ਵਡੇਰੇ ਬਜ਼ੁਰਗਾਂ ਮਾਈਆਂ ਬੀਬੀਆਂ ਬੱਚਿਆਂ ਦੀ ਰੱਖਿਆ ਕਰਦੇ ਹੋਏ ਨਾਲ ਨਾਲ ਨਾਲ ਨਾਲ ਬਹੀਰ ਦੇ ਚੱਲਦੇ ਨੇ ਸਰਦਾਰ ਚੜਤ ਸਿੰਘ ਜੀ।
1: ਆਪ ਫਤਿਹ ਔਰ ਬਹੀਰ ਬਚਾਵੇ।
0: ਆਪ ਬੇਸ਼ੱਕ ਜ਼ਖਮ ਲੱਗ ਜਾਵੇ, ਕੰਮ ਇੱਕ ਹੀ ਹੈ ਵੀ ਅਸੀਂ ਆਪਣੇ ਵਡੇਰੇ ਪਰ ਪੁਰਖਿਆਂ ਨੂੰ ਬਚਾਉਣਾ ਹੈ, ਤੱਤੀ ਵਾਹ ਨਹੀਂ ਲੱਗਣ ਦੇਣੀ।
1: ਲੋਹ ਰੰਗ ਸਭ ਕੱਪੜੇ ਪੈ।
0: ਵਾਹਿਗੁਰੂ ਵਾਹਿਗੁਰੂ। ਕਹਿੰਦੇ ਜੰਗ ਯੁੱਧ ਕਰਦਿਆਂ ਸਰਦਾਰ ਚੜਤ ਸਿੰਘ ਨੂੰ ਜ਼ਖਮ ਬਹੁਤੇ ਲੱਗ ਗਏ ਨੇ। ਕਹਿੰਦੇ ਜਿਹੜੇ ਉਹਨਾਂ ਦੇ ਵਸਤਰ ਹੈ ਨਾ, ਉਹ ਇਉਂ ਸਮਝ ਲਓ ਜਿਵੇਂ ਹੋਲੀ ਖੇਡਦਿਆਂ ਰੰਗ ਗੁਲਾਬੀ ਪੈਂਦਾ, ਲਾਲ ਹੋ ਜਾਂਦਾ। ਕਹਿੰਦੇ ਲਹੂ ਨਾਲ ਵਸਤਰ ਜਿਹੜੇ ਨੇ

0: ਦੇ ਇਉਂ ਭਾਵ ਕੱਪੜੇ ਹੋਏ ਹਨ, ਬਸਤਰ ਹੋਏ ਨੇ।
1: ਪੰਚ ਘੋੜੇ ਨਿਜ ਕੋਤਲ ਰਖਾਏ।
0: ਵਾਹ ਭਾਈ ਰਤਨ ਸਿੰਘ ਜੀ ਲਿਖਦੇ ਨੇ, ਮੈਂ ਦਾਨੇ ਜੰਗ ਵਿੱਚ ਨਾ ਦੇਖਿਓ, ਧਿਆਨ ਦੇ ਕੇ ਸੁਣਿਓ, ਪੰਚ ਕੋਤਲ ਸੰਗ ਰਹਾਏ, ਪੰਜ ਘੋੜੇ ਜਿਹੜੇ ਆ ਨਾ, ਪੰਜ ਘੋੜੇ, ਇੱਕ ਘੋੜੇ ਤੇ ਆਪ ਸਵਾਰ ਹੁੰਦਾ ਸੀ ਤੇ ਪੰਜ ਘੋੜੇ ਜਿਹੜੇ ਉਹ ਨਾਲ ਰੱਖਦਾ ਸੀ ਖਾਲੀ, ਚੜ੍ਹਤ ਸਿੰਘ ਆਪਣੇ ਨਾਲ, ਵੀ ਇੱਕ ਘੋੜਾ ਥੱਕ ਗਿਆ, ਦੇਖੋ ਕਿੱਡਾ ਬਹਾਦਰ ਹੈ, ਘੋੜਾ ਥੱਕ ਜਾਂਦਾ ਸੀ ਪਰ ਸਰਦਾਰ ਚੜ੍ਹਤ ਸਿੰਘ ਨਹੀਂ ਸੀ ਥੱਕਦੇ। ਜਦੋਂ ਘੋੜਾ ਥੱਕ ਜਾਂਦਾ ਪਲਾਕੀ ਮਾਰ ਕੇ ਦੂਜੇ ਘੋੜੇ ਤੇ, ਉਹ ਥੱਕ ਗਿਆ ਪਲਾਕੀ ਮਾਰ ਕੇ ਤੀਜੇ ਘੋੜੇ ਤੇ। ਕਹਿੰਦੇ ਇਸ ਤਰ੍ਹਾਂ ਪੰਜ ਘੋੜੇ ਜਿਹੜੇ ਸਨ ਸਰਦਾਰ ਚੜ੍ਹਤ ਸਿੰਘ ਜੀ ਖਾਲੀ ਆਪਣੇ ਨਾਲ ਰੱਖਿਆ ਕਰਦੇ ਸਨ ਜੀ।
1: ਛੋੜ ਏਕ ਕੋ ਔਰ ਚੜ੍ਹਤਾਏ,
0: ਛੋੜ ਏਕ ਕੋ ਔਰ ਚੜ੍ਹਤਾਏ, ਇੱਕ ਨੂੰ ਛੱਡ ਕੇ ਤੇ ਦੂਜੇ ਤੇ ਸਵਾਰ ਹੋ ਜਾਂਦੇ ਸਨ। ਇਸ ਤਰ੍ਹਾਂ ਮੈਦਾਨੇ ਜੰਗ ਵਿੱਚ ਫੁਰਤੀਲਾ ਪੰਨ ਵਿਖਾਉਂਦੇ ਸੀ।
1: ਸਸਤਰ ਚੜ੍ਹ ਸਿੰਘ ਬਹੁਤੇ ਖਾਏ,
0: ਕਹਿੰਦੇ ਸਰਦਾਰ ਚੜ੍ਹਤ ਸਿੰਘ ਜੀ ਦੇ ਸਰੀਰ ਤੇ ਵੀ ਖਾਲਸਾ ਜੀ ਬਹੁਤ ਜ਼ਖਮ ਆਏ ਸਨ, ਬਹੁਤ ਜ਼ਖਮ ਲੱਗੇ, ਫੱਟ ਲੱਗੇ ਸਨ।
1: ਦੇਖਣਾ ਉਧਰੇ ਫੇਰ ਲੜਾਏ,
0: ਪਰ ਜ਼ਖਮਾਂ ਨੂੰ ਦੇਖ ਕੇ ਉਧਰੇ ਨਾ, ਉਧਰ ਦੇ ਨਹੀਂ ਸੀ, ਕਮਾਲ ਹੈ, ਨਹੀਂ ਤੇ ਬੰਦੇ ਦੇ ਥੋੜਾ ਜਿਹਾ ਜ਼ਖਮ ਲੱਗ ਜੇ ਉਧਰ ਜਾਂਦਾ ਹੈ, ਕਈ ਤੇ ਡਰਦੇ ਮਾਰਿਆਂ ਦੇ ਉਦਾਂ ਹੀ ਸਵਾਸ ਨਿਕਲ ਜਾਂਦੇ ਨੇ। ਇੰਨੇ ਜ਼ਖਮ ਲੱਗਣ ਦੇ ਬਾਵਜੂਦ ਵੀ ਉਧਰ ਦੇ ਨਹੀਂ ਸੀ, ਫਿਰ ਮੈਦਾਨੇ ਜੰਗ ਵਿੱਚ ਯੁੱਧ ਕਰਦੇ ਸਨ।
1: ਅੱਗੇ ਹੋਏ ਹੋਏ ਬੰਦੂਕ ਚਲਾਏ,
0: ਅੱਗੇ ਹੋਏ ਹੋਏ, ਅੱਗੇ ਹੋ ਕੇ ਸਰਦਾਰ ਚੜ੍ਹਤ ਸਿੰਘ ਜੀ ਰਾਮ ਜੰਗਾ ਬੰਦੂਕ ਨਿਸ਼ਾਨਾ ਲਾਉਂਦੇ ਸੀ। ਚੇਤਾ ਰੱਖੋ ਖਾਲਸਾ ਜੀ, ਸਰਦਾਰ ਚੜ੍ਹਤ ਸਿੰਘ ਜੀ ਦਾ ਨਿਸ਼ਾਨਾ ਬੜਾ ਤਕੜਾ ਸੀ, ਜਿਹੋ ਜਿਹਾ ਨਿਸ਼ਾਨਾ ਦੂਰ ਨੇੜੇ ਸੀ ਉਹੋ ਜਿਹਾ ਨਿਸ਼ਾਨਾ ਦੂਰ ਸੀ, ਨਿਸ਼ਾਨਾ ਚੜ੍ਹਤ ਸਿੰਘ ਜੀ ਦਾ ਨਹੀਂ ਸੀ ਖੁੰਝ ਦਾ। ਕਹਿੰਦੇ ਇਸ ਤਰ੍ਹਾਂ ਨਿਸ਼ਾਨਾ ਪੱਕਾ ਸੀ, ਬੰਦੂਕ

0: ਸਨ ਸਰਦਾਰ ਚੜ੍ਹਤ ਸਿੰਘ ਜੀ ਲਾਇਆ ਕਰਦੇ ਸਨ।
1: ਵੋ ਬੰਦੂਕ ਜਬ ਖਾਲੀ ਹੋ,
0: ਕਹਿੰਦੇ ਬਹੁਤ ਬੰਦੂਕਾਂ ਜਦੋਂ ਖਾਲੀ ਹੋ ਜਾਂਦੀਆਂ ਸੀ ਇਹਨਾਂ ਨਾਲ ਦੀ ਨਾਲ ਜਿਵੇਂ ਘੋੜੇ ਰੱਖੇ ਹੁੰਦੇ ਸਨ ਤਿਵੇਂ ਬੰਦੂਕਾਂ ਵਿੱਚ ਵਿਰੋਧ ਭਰਨ ਵਾਲੇ ਸਿੰਘ ਨਾਲ ਵੱਖਰੇ ਰੱਖੇ ਹੁੰਦੇ ਸਨ। ਉਹਨਾਂ ਨੂੰ ਬਸ ਇੱਕ ਗੱਲ ਕਹੀ ਜਾਂਦੇ ਸੀ ਕਿਉਂਕਿ ਬੰਦੂਕ ਭਰਨ ਨੂੰ ਵਿਰੋਧ ਭਰਨ ਨੂੰ ਟਾਈਮ ਲੱਗਦਾ ਸੀ। ਇੱਦਾਂ ਵਾਂਗ ਥੋੜੀ ਸਿੱਧੀ ਗੋਲੀਆਂ ਪੈ ਜਾਂਦੀਆਂ ਸੀ ਭਾਵ ਸਿੱਧੀਆਂ ਗੋਲੀਆਂ ਤਾਂ ਕਰੜ ਕਰੜ ਚੱਲਦੀਆਂ ਸਨ ਜਿਵੇਂ ਸ਼ਰਲਾਟੇ ਚੱਲਦੇ ਨੇ। ਉਹਨਾਂ ਵਿੱਚ ਵਿਰੋਧ ਭਰਿਆ ਜਾਂਦਾ ਸੀ, ਸਰੀਏ ਨਾਲ ਠੋਕਿਆ ਜਾਂਦਾ ਸੀ, ਫਿਰ ਪਲੇਤਾ ਦਿੱਤਾ ਜਾਂਦਾ ਸੀ। ਨਾਲ ਸਿੰਘ ਤਿਆਰ ਬਰ ਤਿਆਰ ਰੱਖਦੇ ਸੀ, ਉਹਨਾਂ ਨੂੰ ਕਹਿੰਦੇ ਸੀ ਤੁਸੀਂ ਬਸ ਬੰਦੂਕਾਂ ਭਰ ਭਰ ਕੇ ਦੇਈ ਜਾਓ, ਚਲਾਵਾਂਗਾ ਮੈਂ, ਨਿਸ਼ਾਨਾ ਮੈਂ ਲਾਵਾਂਗਾ। ਜਿੱਦਾਂ ਪੰਜ ਘੋੜੇ ਨਾਲ ਰੱਖੇ ਸਰ, ਇੱਦਾਂ ਬੰਦੂਕ ਜੀ ਸਿੰਘ ਜਿਹੜੇ ਨੇ ਵਿਰੋਧ ਭਰਨ ਵਾਲੇ ਸਰਦਾਰ ਚੜ੍ਹਤ ਸਿੰਘ ਜੀ ਨਾਲ ਰੱਖਿਆ ਕਰਦੇ ਸਨ ਕੇਵਲ ਇਸੇ ਵਾਸਤੇ, ਔਰ ਨਿਸ਼ਾਨਾ ਆਪ ਲਾਇਆ ਕਰਦੇ ਸਨ ਜੀ।
1: ਲੈ ਔ ਕੇ ਹੱਥ ਤੇ ਖੋਹੇ,
0: ਕਹਿੰਦੇ ਇੰਨੇ ਤਕੜੇ ਸੀ ਕਈ ਵਾਰ ਨਾ ਜਿਹੜੇ ਗਲਿਜੇ ਸਨ, ਹਏ ਉਹ ਦੌੜ ਕੇ ਇੱਕਦਮ ਉਹਨਾਂ ਨੂੰ ਹੱਥ ਤੇ ਹੱਥ ਮਾਰ ਕੇ ਉਹਨਾਂ ਕੋਲੋਂ ਬੰਦੂਕ ਖੋਹ ਲੈਂਦੇ ਸੀ। ਜਿਵੇਂ ਕੱਲ ਤੁਹਾਨੂੰ ਸਰਦਾਰ ਮਥੁਰਾ ਸਿੰਘ ਜੀ ਦੀ ਬਾਤ ਪਾਈ ਸੀ, ਜਿਵੇਂ ਦਰਬਾਰ ਸਾਹਿਬ ਦੇ ਸਾਹਮਣੇ ਸੀ ਆਰ ਪੀ ਵਾਲਿਆਂ ਤੋਂ ਸਟੇਨਗਨ ਖੋ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਆ ਕੇ ਫਤਿਹ ਬੁਲਾ ਦਿੱਤੀ ਸੀ। ਅੱਜ ਵੀ ਸਾਡੇ ਸਿੰਘ ਇੱਦਾਂ ਦੇ ਦਰਲੇਲ ਨੇ, ਕੱਲ ਮੈਂ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਸੀ। ਕਹਿੰਦੇ ਇਸ ਤਰ੍ਹਾਂ ਵੈਰੀ ਤੋਂ ਵੀ ਸ਼ਸਤਰ ਖੋਹ ਲੈਂਦੇ ਸਨ।
1: ਬੰਦੂਕੀ ਦਲ ਮੈਂ ਹਟਾਈ ਬਤਾਵੈ,
0: ਬੰਦੂਕੀ ਦਲ ਦੇ ਵਿੱਚ ਸਾਰਿਆਂ ਤੋਂ ਵੱਡਾ ਸਰਦਾਰ ਚੜ੍ਹਤ ਸਿੰਘ ਜੀ ਮੰਨੇ ਜਾਂਦੇ ਸਨ।
1: ਇੱਕ ਚੜ੍ਹਤ ਸਿੰਘ ਦੂਓ ਸਭ ਦਲ ਮੰਗਾ ਆਵਗਾਵੈ,
0: ਸਾਰਿਆਂ ਤੋਂ ਵੱਡੇ ਸਰਦਾਰ ਚੜ੍ਹਤ ਸਿੰਘ ਜੀ ਬੰਦੂਕੀਏ ਮੰਨੇ ਜਾਂਦੇ ਸਨ। ਜਿਵੇਂ ਜੁਗਰਾਜ ਤੂਫਾਨ ਸਿੰਘ ਜੀ ਦੇ ਵਡੇਰੇ ਜਿਹੜੇ ਨੇ ਉਹ ਵੀ ਬੰਦੂਕੀਏ ਸਨ, ਉਹਨਾਂ ਵਡੇਰਿਆਂ ਦਾ ਵੀ ਨਿਸ਼ਾਨਾ ਬੜਾ ਤਕੜਾ ਹੁੰਦਾ ਸੀ। ਕਹਿੰਦੇ ਇਸ ਤਰ੍ਹਾਂ ਸਰਦਾਰ ਚੜ੍ਹਤ ਸਿੰਘ ਜੀ ਬੰਦੂਕੀਏ ਸਨ।
1: ਔਰ ਬੰਦੂਕੀ ਬੜੋ ਅਖਾਵੈ,
0: ਬਹੁਤ ਵੱਡਾ ਬੰਦੂਕ ਦਾ ਨਿਸ਼ਾਨਾ ਸਰਤਕਾਰ ਯੋਗ ਬਾਬਾ ਗੁਰਬਚਨ ਸਿੰਘ ਮਾਣੋ ਚਾਲ ਵਾਂਗੂ ਗਿਣੇ ਮਿਣੇ ਜਾਂਦੇ ਨੇ।
1: ਚੜ੍ਹ ਸਿੰਘ ਆਗੇ ਅੱਧੋ ਬਤਾਵੈ,
0: ਰਤਨ ਸਿੰਘ ਜੀ ਲਿਖਦੇ ਨੇ ਕਿੱਡਾ ਵੱਡਾ ਕੋਈ ਨਿਸ਼ਾਨਚੀ ਹੋਵੇ ਨਾ, ਕਿੰਨਾ ਵੱਡਾ ਕੋਈ ਨਿਸ਼ਾਨਚੀ ਹੋਵੇ, ਪਰ ਸਰਦਾਰ ਚੜ੍ਹਤ ਸਿੰਘ ਜੀ ਦੇ ਅੱਗੇ ਅੱਧਿਓ ਵੀ ਛੋਟਾ ਹੋ ਜਾਂਦਾ ਸੀ, ਇੰਨੇ ਵੱਡੇ ਸਰਦਾਰ ਚੜ੍ਹਤ ਸਿੰਘ ਜੀ ਸਨ। ਗੁਰੂ ਖਾਲਸਾ ਜੀ, ਬਾਕੀ ਦਾ ਪ੍ਰਸੰਗ ਆਪਾਂ ਰਹਿੰਦਾ, ਜਿਵੇਂ ਇਹ ਜੰਗ ਚੱਲ ਰਿਹਾ ਹੈ ਵੱਡਾ ਘੱਲੂ ਘਰੇ ਦਾ, ਬਾਕੀ ਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾ ਅੰਦਰ ਸਾਂਝਾ ਕਰਾਂਗੇ। ਸਤਿਗੁਰੂ ਜੀ ਰਹਿਮਤਾਂ ਕਰਨ, ਇਹ ਸਾਡੇ ਵੱਡੇ ਵਡੇਰਿਆਂ ਦਾ ਇਤਿਹਾਸ ਸਤਿਕਾਰਯੋਗ ਭਾਈ ਰਤਨ ਸਿੰਘ ਪੰਗੂ ਜੀ ਨੇ ਬਹੁਤ ਪਿਆਰ ਵਿੱਚ ਕਲਮਬੰਦ ਕੀਤਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਾਡੇ ਅੰਦਰ ਵੀ ਇਹ ਜਜ਼ਬੇ ਪ੍ਰਾਪਤ ਹੋ ਜਾਣ। ਬੇਅੰਤ ਭੁੱਲਾਂ ਦੀਆਂ ਮਾਫ਼ੀਆਂ, ਅੰਤਲੇ ਬਚਨ ਸਤਿਕਾਰਯੋਗ ਗਿਆਨੀ ਜੀ ਪੜ੍ਹੋ ਤਾਂ ਫਤਿਹ ਬੁਲਾਵਾਂਗੇ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਪਾਵਨ ਲੜੀਵਾਰ ਗੁਰ ਇਤਿਹਾਸ ਦੀ ਪ੍ਰਾਚੀਨ ਪੰਥ ਪ੍ਰਕਾਸ਼ ਕਥਾ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ। ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਬਚਨਾਂ ਦੀ ਸਾਂਝ ਰੋਜ਼ਾਨਾ ਹੀ ਤਿੰਨੋਂ ਵੇਲੇ ਆਪ ਸੰਗਤਾਂ ਦੇ ਨਾਲ ਕਰਦੇ ਹਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਢਾਡੀ ਜਥਾ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ, ਆਪ ਸੰਗਤਾਂ ਦੇ ਨਾਲ ਪਾਵਨ ਗੁਰ ਇਤਿਹਾਸ, ਸਤਿਗੁਰੂ ਜੀ ਦੇ ਪਿਆਰ ਦੇ ਵਚਨ, ਸਤਿਗੁਰੂ ਜੀ ਦੇ ਦਰ ਘਰ ਦੀਆਂ ਕਥਾ ਕਹਾਣੀਆਂ ਢਾਡੀ ਵਾਰਾਂ ਰਾਹੀਂ ਆਪ ਸੰਗਤਾਂ ਨੂੰ ਹਰੀ ਜਸ ਦੁਆਰਾ ਨਿਹਾਲ ਕਰਨਗੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਹਾਜ਼ਰੀਆਂ ਭਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ, ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰ ਰਹੇ ਹਾਂ। ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਵਕਤ ਕੱਢਦੇ ਹੋ ਔਰ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਜਾਂਦੇ ਹੋ ਔਰ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਵੀ ਸ਼ਾਮਲ ਹੁੰਦੇ ਹੋ, ਹੋਣਾ ਚਾਹੀਦਾ। ਜਿੱਥੇ ਅਸੀਂ ਆਪਣੀ ਤੰਦਰੁਸਤੀ ਦੀਆਂ ਦਾਤਾਂ ਮੰਗਦੇ ਹਾਂ, ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹਾਂ, ਕਾਰੋਬਾਰਾਂ ਤੇ ਤਰੱਕੀਆਂ ਵਾਸਤੇ ਅਰਦਾਸਾਂ ਕਰਦੇ ਹਾਂ, ਉੱਥੇ ਗੁਰੂ ਕਾ ਸਿੱਖ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰਦਾ ਹੈ ਔਰ ਤੁਸੀਂ ਐਸੇ ਗੁਰੂ ਕੇ ਸਿੱਖ ਹੋ। ਗੁਰੂ ਮਹਾਰਾਜ ਰਹਿਮਤ ਕਰੇ। ਖੈਰ, ਆਪਾਂ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਨਿੱਕੀ ਜਿਹੀ ਗੱਲ ਕਰਾਂ। ਗੁਰੂ ਪਿਆਰਿਓ, ਜਿਸ ਦਰਬਾਰ ਦੇ ਵਿੱਚ ਤੁਸੀਂ ਬੈਠੇ ਹੋ ਨਾ, ਇਸ ਦਰਬਾਰ ਦੇ ਵਿੱਚ ਹਰ ਬੰਦਾ ਮਾਣ ਕਰਕੇ ਕਹਿ ਸਕਦਾ ਹੈ ਮੇਰੇ ਗੁਰੂ ਦਾ ਦਰਬਾਰ ਹੈ। ਜ਼ਰੂਰੀ ਨਹੀਂ ਉਹ ਸਿੱਖ ਹੋਵੇ, ਉਹ ਦੂਸਰੇ ਧਰਮ ਦਾ ਵੀ ਹੋਵੇ, ਹੈ ਨਾ, ਉਹ ਮਾਣ ਨਾਲ ਕਹਿ ਸਕਦਾ ਹੈ ਕਿ ਇਹ ਮੇਰੇ ਗੁਰੂ ਦਾ ਦਰਬਾਰ ਹੈ। ਇੱਥੇ ਤਦੇ ਤੇ ਸਤਿਗੁਰਾਂ ਨੇ ਆਖਿਆ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕੋਏ ਨਾ ਦਿਸੈ ਬਾਰਾ ਜੀਓ। ਇੱਥੇ ਸਾਂਝੀ ਵਾਲਤਾ ਦੀ ਗੱਲ ਹੁੰਦੀ ਹੈ। ਇੱਥੇ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਰੇ ਧਰਮਾਂ ਦਾ ਇਹ ਗੁਰੂ ਘਰ ਹੈ। ਗੁਰੂ ਪਿਆਰੇ, ਉਹ ਠੀਕ ਹੈ ਵੀ ਸਤਿਗੁਰਾਂ ਨੇ ਬਖਸ਼ਿਸ਼ ਹੋਈ ਹੈ ਸਿੱਖ ਕੌਮ ਦੇ ਉੱਤੇ ਕਿ ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਸੰਭਾਲ ਵਾਸਤੇ ਸਾਡੀ ਸਿੱਖਾਂ ਦੀ ਡਿਊਟੀ ਲੱਗੀ ਹੈ, ਪਰ ਇਹ ਧਰਮ, ਇਹ ਗੁਰੂ, ਇਹ ਸਭ ਦਾ ਸਾਂਝਾ ਹੈ, ਗੁਰਦੁਆਰਾ ਸਾਂਝਾ ਹੈ ਸਭ ਦਾ। ਗੁਰੂ ਪਿਆਰਿਓ, ਇੱਥੇ ਬਿਨਾਂ ਵਿਤਕਰੇ ਤੋਂ, ਬਿਨਾਂ ਜਾਤ ਪਾਤ ਤੋਂ, ਬਿਨਾਂ ਕਿਸੇ ਊਚ ਨੀਚ ਦੇ ਭੇਦਭਾਵ ਤੋਂ, ਸ਼ਹਿਨਸ਼ਾਹ ਦੇ ਦਰ ਦੇ ਉੱਤੇ ਇੱਥੇ ਕਿਸੇ ਵੀ ਧਰਮ ਦਾ ਆ ਕੇ ਆਪਣੇ ਚੰਗੇ ਗੁਣ, ਸਤਿਗੁਰਾਂ ਦੀ ਗੁਰਬਾਣੀ ਦੇ ਗੁਣ ਹਾਸਲ ਕਰਕੇ ਉਸ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਸਕਦਾ, ਐਸਾ ਗਿਆਨ ਪ੍ਰਾਪਤ ਹੁੰਦਾ ਇਸ ਘਰ ਦੇ ਉੱਤੋਂ। ਇਸ ਕਰਕੇ ਇਹਨੂੰ ਸਾਰਿਆਂ ਦਾ ਸਾਂਝਾ ਆਖਿਆ ਜਾਂਦਾ ਹੈ। ਸੋ ਆਪਾਂ ਸਾਂਝੇ ਘਰ ਦੇ ਵਿੱਚ ਬੈਠੇ ਹਾਂ ਤੇ ਸਾਂਝੇ ਘਰ ਦਾ ਮਾਲਕ ਧੰਨ ਗੁਰੂ ਨਾਨਕ ਮਹਾਰਾਜ, ਉਹਨਾਂ ਦੇ ਜੀਵਨ ਦੇ ਕੁਝ ਉਪਦੇਸ਼, ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਦਾ ਯਤਨ ਕਰਦੇ ਹਾਂ। ਜਗਤ ਜਲੰਦੇ ਨੂੰ ਠਾਰਨ ਵਾਸਤੇ ਇਸ ਦੁਨੀਆਂ ਦੇ ਉੱਤੇ ਸੱਚੇ ਸਤਿਗੁਰ ਆਏ, ਦੁਨੀਆਂ ਦੀ ਹਾਲਤ ਵੇਖੀ ਹੈ ਤੇ ਗੁਰੂ ਪਿਆਰਿਓ, ਗੁਰਦੇਵ ਪਾਤਸ਼ਾਹ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਤੇ ਮਟਿਆਰ ਔਰਤ ਨੂੰ, ਆਪਣੇ ਘਰ ਵਾਲੀ ਨੂੰ, ਆਹ ਵਿਲਕਦੇ ਲੋਕਾਂ ਨੂੰ ਅਕਾਲਜੇ ਨਾਲ ਲਾਉਣ ਵਾਸਤੇ ਤੇ ਸਤਿਗੁਰੂ ਆਪਣੇ ਘਰ ਦੇ ਵਿੱਚੋਂ ਚੱਲ ਪਏ ਸੀ। ਪੂਰਨ ਤੌਰ ਦੇ ਉੱਤੇ ਗ੍ਰਸਤੀ ਸਨ, ਇਹ ਨਹੀਂ ਵੀ ਗੁਰੂ ਨਾਨਕ ਮਹਾਰਾਜ ਸ਼ਾਇਦ ਵਿਹਲੇ ਹੋਣੇ ਆ, ਜਿੱਦਾਂ ਦੇ ਬਾਕੀ ਆਮ ਲੋਕੀ ਜੋਗੀ ਤੁਰੇ ਫਿਰਦੇ ਸੀ, ਘਰ ਛੱਡ ਕੇ, ਘਰ ਘਾਟ ਛੱਡ ਕੇ ਤੁਰੇ ਫਿਰਦੇ ਸੀ, ਇੱਦਾਂ ਗੁਰੂ ਨਾਨਕ ਖਰਿਆ ਨਹੀਂ। ਗੁਰੂ ਪਿਆਰਿਓ, ਇਹ ਸਾਡੇ ਮਨ ਦੇ ਵਿੱਚ ਇੱਕ ਗੱਲ ਬੈਠ ਜਾਣੀ ਚਾਹੀਦੀ ਹੈ ਕਿ ਧੰਨ ਗੁਰੂ ਮਹਾਰਾਜ ਪੂਰਨ ਤੌਰ ਦੇ ਉੱਤੇ ਗ੍ਰਸਤੀ ਸੀ, ਨਾ ਉਹਨਾਂ ਨੇ ਆਪਣਾ ਪਰਿਵਾਰ ਛੱਡਿਆ, ਨਾ ਬੱਚੇ ਛੱਡੇ, ਨਾ ਮਾਤਾ ਪਿਤਾ, ਤੇ ਨਾ ਘਰ ਘਾਟ ਛੱਡਿਆ ਸੀ। ਸਭ ਕੁਛ ਦੇ ਵਿੱਚ ਰਹਿੰਦੇ ਹੋਏ ਉਹ ਜਿਹੜੀ ਵਾਹਿਗੁਰੂ ਵੱਲੋਂ ਡਿਊਟੀ ਲੱਗੀ ਸੀ ਉਹਨੂੰ ਨਿਭਾਉਣ ਵਾਸਤੇ ਗੁਰੂ ਮਹਾਰਾਜ ਕਈਆਂ ਸਾਲਾਂ ਦਾ ਇਸ ਦੁਨੀਆਂ ਦਾ ਭ੍ਰਮਣ ਕੀਤਾ ਔਰ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ ਸੀ। ਹੁਣ ਸੱਚੇ ਸਤਿਗੁਰੂ ਜਦੋਂ ਪਹਿਲੀ ਆਪਣੀ ਧਰਮ ਪ੍ਰਚਾਰਕ ਫੇਰੀ ਦੇ ਉੱਤੇ ਜਾਂਦੇ ਆ ਔਰ ਉਹਦੇ ਵਿੱਚੋਂ ਤੁਹਾਨੂੰ ਹਿੰਦੂ ਗੁਰ ਉਹਨਾਂ ਦੇ ਧਾਮਾਂ ਦੇ ਅਸਥਾਨਾਂ ਦੇ ਦਰਸ਼ਨ ਦਾਰੇ ਕਰਾਉਂਦੇ, ਆਪਾਂ ਅੱਗੇ ਵਧੇ ਸੀ ਤੇ ਗੁਰੂ ਪਿਆਰੇ ਉਹ ਦੱਖਣ ਵੱਲ ਚਲੇ ਗਏ ਸੀ, ਪਰ ਰਸਤੇ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹਜੇ ਬਾਕੀ ਹੈ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਸੀ। ਮੈਂ ਇੱਕ ਇੱਕ ਘਟਨਾ ਦਾ ਤੁਹਾਡੇ ਨਾਲ ਜ਼ਿਕਰ ਕਰਦਾ ਜਾਵਾਂ। ਗੁਰੂ ਮਹਾਰਾਜ ਹਰਿਦੁਆਰ ਗਏ ਪਹਿਲਾਂ ਔਰ ਉਸ ਤੋਂ ਬਾਅਦ ਅਯੁੱਧਿਆ ਗਏ, ਫਿਰ ਬਨਾਰਸ ਗਏ ਤੇ ਗੁਰੂ ਪਿਆਰਿਓ ਅਲਾਹਾਬਾਦ। ਇਹ ਹਿੰਦੂਆਂ ਦੇ ਬੜੇ ਪਵਿੱਤਰ ਅਸਥਾਨ ਸਨ ਔਰ ਉਸ ਤੋਂ ਬਾਅਦ ਗਿਆ ਜਾਂਦੇ ਨੇ, ਪੰਜਵਾਂ ਅਸਥਾਨ ਉਹਨਾਂ ਦਾ ਗਿਆ ਸੀ। ਬਿਹਾਰ ਦਾ ਆਖਰੀ ਸ਼ਹਿਰ ਹੈ ਗਿਆ
ਔਰ ਉਸ ਜਗ੍ਹਾ ਦੇ ਉੱਤੇ ਸੱਚੇ ਸਤਿਗੁਰੂ ਜਾਂਦੇ ਨੇ। ਹੁਣ ਗਿਆ ਤੋਂ ਗੁਰਦੇਵ ਪਾਤਸ਼ਾਹ ਆਸਾਮ ਵੱਲ ਨੂੰ ਆਉਣਾ ਗੁਹਾਟੀ ਦੇ ਵਿੱਚ ਦੀ, ਤੇ ਗੁਰੂ ਮਹਾਰਾਜ ਜੀ ਨੇ ਅੱਗੇ ਢਾਕੇ ਦੇ ਵਿੱਚ ਦੀ ਹੋ ਕੇ ਤੇ ਸੱਚੇ ਸਤਿਗੁਰਾਂ ਨੇ ਫਿਰ ਇੱਧਰ ਜਗਨਨਾਥਪੁਰੀ ਵੱਲ ਜਾਣਾ। ਇਹ ਇੱਦਾਂ ਦਾ ਗੁਰੂ ਪਿਆਰੇ ਉਹ ਸਤਿਗੁਰੂ ਦੇਖਦੇ ਸਨ ਨਾ, ਤੇ ਜੇ ਕਿਤੇ ਇੱਥੇ ਬਨਾਰਸ ਤੋਂ ਸਿੱਧੇ ਚਲੇ ਜਾਂਦੇ ਇੱਧਰ ਜਗਨਨਾਥਪੁਰੀ ਨੂੰ ਤਾਂ 400 ਮੀਲਾਂ ਦੇ ਸਫ਼ਰ ਦਾ ਫਰਕ ਪੈ ਜਾਣਾ ਸੀਗਾ, ਪਰ 800 ਮੀਲ ਪੈਂਡਾ ਤੈਅ ਕਰਨਾ ਪਿਆ। ਹੁਣ ਗੁਰੂ ਮਹਾਰਾਜ ਐਵੇਂ ਥੋੜੋ ਕਿਤੇ ਤੁਰੇ ਫਿਰਦੇ ਸੀ, ਆਖਿਰ ਕੋਈ ਨਾ ਕੋਈ ਗਲਤ ਹੈ ਨਾ। ਹੁਣ ਗੁਰੂ ਪਿਆਰਿਓ ਧੰਨ ਗੁਰੂ ਮਹਾਰਾਜ ਗਿਆ ਤੋਂ, ਔਰ ਇੱਥੇ ਜਿਹੜੇ ਪਖੰਡਵਾਦ ਹੋ ਰਿਹਾ ਸੀ ਉੱਥੇ ਲੋਕਾਂ ਨੂੰ ਅਸਲੀ ਧਰਮ ਦਾ ਸਿੱਧਾ ਰਸਤਾ ਦੇ ਕੇ ਕੀਰਤਨ ਦੇ ਰਾਹੀਂ ਤੇ ਸੱਚ ਦੇ ਧਰਮ ਦਾ ਉਪਦੇਸ਼ ਦਿੰਦੇ ਹੋਏ ਪਟਨੇ ਦੇ ਵਿੱਚ ਆਉਂਦੇ ਨੇ। ਪਟਨਾ ਇਹ ਉਹੀ ਪਟਨਾ ਹੈ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਸ਼ਹਿਨਸ਼ਾਹ ਦਾ ਪ੍ਰਕਾਸ਼ ਹੁੰਦਾ। ਇਸੇ ਪਟਨੇ ਦੇ ਵਿੱਚ ਇੱਕ ਸਹਿਲ ਸਾਲ ਸਲਾਏ ਜੌਹਰੀ ਰਹਿੰਦਾ ਸੀ। ਹੁਣ ਪਿਆਰਿਓ ਮਰਦਾਨਾ ਜੀ ਨਾਲ ਹੈ ਤੇ ਕੁਛ ਸ਼ਗਨ ਛਕਾਉਣ ਨੂੰ ਚਿੱਤ ਕੀਤਾ ਗੁਰਦੇਵ ਪਾਤਸ਼ਾਹ ਜੀ ਦਾ ਵੀ ਤੇ ਉਸ ਵੇਲੇ ਮਰਦਾਨਾ ਜੀ ਦਾ ਵੀ, ਤੇ ਗੁਰੂ ਮਹਾਰਾਜ ਕਹਿੰਦੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਇਹ ਧਰਤੀ ਤੋਂ ਇੱਕ ਛੋਟੀ ਜਿਹੀ ਵੱਟੀ ਚੱਕਦੇ ਆ ਪੱਟਦੇ ਆ ਅੰਗੂਠੇ ਦੇ ਨਾਲ, ਤੇ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਇੱਦਾਂ ਕਰ ਪੇ ਆ ਇੱਕ ਪੱਥਰ ਹੈ ਬੜਾ ਕੀਮਤੀ ਹੈ ਇਹ, ਹਰ ਇੱਕ ਇਹਦੀ ਕੀਮਤ ਨਹੀਂ ਦੱਸ ਸਕਦਾ, ਔਰ ਇਹਨੂੰ ਕਿਸੇ ਦੁਕਾਨ ਦੇ ਉੱਤੇ ਵੇਚ ਕੇ ਤੇ ਨਾਲੇ ਤੂੰ ਆਪ ਕੁਛ ਛਕਿਆ ਨਾਲੇ ਸਾਡੇ ਵਾਸਤੇ ਲਿਆ। ਤੇ ਮਰਦਾਨਾ ਜੀ ਹੁਕਮ ਪਾ ਕੇ ਸੱਚੇ ਸਤਿਗੁਰਾਂ ਦਾ, ਤੇ ਨਾਲ ਗੁਰਦੇਵ ਪਾਤਸ਼ਾਹ ਨੇ ਆਖ ਦਿੱਤਾ ਸੀ ਵੀ ਐਵੇਂ ਇਹਨੂੰ ਕੌਡੀਆਂ ਦੇ ਭਾਣਾ ਦੇ ਆਈ, ਐਵੇਂ ਇਹਨੂੰ ਛੋਟਾ ਜਿਹਾ ਪੱਥਰ ਸਮਝ ਕੇ ਨਾ, ਐਵੇਂ ਨਾ ਕਿਤੇ ਇਹਨੂੰ ਕਿਸੇ ਦੇ ਮੂਹਰੇ ਦੇ ਆਈ, ਬੜਾ ਕੀਮਤੀ ਹੈ। ਮਰਦਾਨਾ ਜੀ ਲੈ ਕੇ ਚੱਲੇ ਤੇ ਹੱਥ ਦੇ ਵਿੱਚ ਫੜਿਆ ਹੋਇਆ ਵੀ ਦਾਤਾ ਤੇਰੀਆਂ ਤੂੰ ਮੇਰਿਆ ਸਤਿਗੁਰਾਂ ਜਾਣੇ, ਜੇ ਤੂੰ ਕੀਮਤੀ ਕਹਿ ਦਿੱਤਾ ਨਾ ਤੇ ਸੱਚੀ ਕੀਮਤੀ ਹੋਣਾ। ਇੰਨਾ ਵਿਸ਼ਵਾਸ ਬਣ ਗਿਆ ਸੀ ਸੱਚੇ ਸਤਿਗੁਰਾਂ ਦੇ ਉੱਤੇ ਭਾਈ ਮਰਦਾਨਾ ਜੀ ਦਾ ਵੀ ਜੋ ਮੇਰੇ ਦਾਤੇ ਨੇ ਕਹਿ ਦਿੱਤਾ ਨਾ ਉਹ ਬਿਲਕੁਲ ਸੱਚ ਹੋਵੇਗਾ। ਹੁਣ ਭਾਈ ਮਰਦਾਨਾ ਜੀ ਥਾਂ ਥਾਂ ਦੇ ਉੱਤੇ ਜਾਂਦੇ ਆ, ਕੋਈ ਇਹਦਾ ਰੁਪਈਆ, ਕੋਈ 2 ਰੁਪਈਏ, ਕੋਈ 4 ਮੂਲੀਆਂ, ਕੋਈ ਗਾਜਰਾਂ, ਏਦਾਂ ਦੀ ਕੀਮਤ ਪਾਉਂਦਾ। ਕੋਈ ਕਹਿੰਦਾ ਬਈ 2 ਮੀਟਰ ਕੱਪੜਾ ਲੈ ਜਾ ਸੱਜਣਾ, ਇਹ ਏਦਾਂ ਆਹ ਪੱਥਰ ਸਾਡੇ ਕੇਸ ਕੰਮ ਆ, ਵੀ ਠੀਕ ਆ ਆ ਤੁਹਾਡੀ ਭਗਵੇਂ ਕੱਪੜਿਆਂ ਦੇ ਉੱਤੇ ਤਰਸ ਕਰਕੇ ਅਸੀਂ ਤੁਹਾਨੂੰ ਕੋਈ ਸ਼ਗਨ ਛਕਾਉਣ ਵਾਸਤੇ ਦੇ ਦਿੰਦੇ ਹਾਂ, ਪਰ ਇਹਦੀ ਕੀਮਤ ਸਾਡੀਆਂ ਨਜ਼ਰਾਂ ਵਿੱਚ ਕੋਈ ਨਹੀਂ ਹੈ। ਪਰ ਭਾਈ ਮਰਦਾਨਾ ਜੀ ਕਹਿੰਦੇ ਮੇਰੇ ਪ੍ਰੀਤਮ ਦਾ ਹੁਕਮ ਹੈ, ਅਸੀਂ ਕਿਸੇ ਕੋਲ ਮੁਕਤ ਨਹੀਂ ਖਾਂਦੇ ਹੁੰਦੇ, ਅਸੀਂ ਮੁਕਤ ਖੋਰ ਨਹੀਂ ਹਾਂ। ਇਹ ਜੇ ਪੱਥਰ ਵਿਕ ਜਾਵੇਗਾ ਤੇ ਅਸੀਂ ਕੁਝ ਖਾ ਲਵਾਂਗੇ ਤੇ ਨਹੀਂ ਤੇ ਨਹੀਂ। ਤੇ ਫਿਰ ਕਿਸੇ ਨੇ ਦੱਸ ਦਿੱਤਾ ਕਹਿੰਦੇ ਇੱਥੇ ਇੱਕ ਯੋਰੀ ਰਹਿੰਦਾ ਸਾਲ ਸਰਾਏ ਯੋਰੀ, ਏਦਾਂ ਦੇ ਪੱਥਰ ਪੁੱਤਰ ਜਿਹਾ ਉਹ ਖਰੀਦ ਲੈਂਦਾ ਹੁੰਦਾ, ਨਹੀਂ ਤਾਂ ਸਾਡੇ ਇਹ ਕੇਸ ਕੰਮ ਆ। ਤੇ ਗੁਰੂ ਪਿਆਰੇ ਉਹ ਪੁੱਛ ਕੇ ਜਾਂਦਾ ਵੀ ਸਾਲ ਸਰਾਏ ਯੋਰੀ ਦੀ ਦੁਕਾਨ ਕਿਹੜੀ ਆ। ਉਸ ਯੋਰੀ ਦੀ ਦੁਕਾਨ ਤੇ ਸੁਨਿਆਰੇ ਦੀ ਦੁਕਾਨ ਤੇ ਚਲਿਆ ਜਾਂਦਾ, ਔਰ ਉਹਦਾ ਇੱਕ ਸੇਵਕ ਸੀ ਉਹਦਾ ਨਾਂ ਸੀ ਅਦਰਕਾ, ਤੇ ਉਹਨੂੰ ਪੁੱਛਦਾ ਇਹ ਕਹਿੰਦਾ ਸੱਜਣਾ ਮੈਂ ਪੱਥਰ, ਹੁਣ ਇਹ ਭਾਈ ਮਰਦਾਨਾ ਜੀ ਨੂੰ ਥੋੜਾ ਪਤਾ ਸੀਗਾ ਵੀ ਸਾਲ ਸਰਾਏ ਜੌਹਰੀ ਇਹ ਆ ਜਾਂ ਇਹਦਾ ਨੌਕਰ ਹੈ। ਇਹ ਉਹ ਵੱਟੀ ਜਿਹੜੀ ਹੈ ਨਾ ਚੇਟੀ ਗੁਰਦੇਵ ਪਾਤਸ਼ਾਹ ਨੇ ਦਿੱਤੀ ਉਹ ਇਹਦੇ ਹੱਥ ਦੇ ਉੱਤੇ ਰੱਖ ਦਿੰਦਾ ਹੈ। ਕਹਿੰਦਾ ਸੱਜਣਾ ਮੈਂ ਆ ਵੇਚਣ ਵਾਸਤੇ ਆਇਆ। ਤੇ ਉਹ ਜਿਹੜਾ ਅਦਰਕਾ ਨੌਕਰ ਸੀ ਨਾ ਉਹ ਕਹਿੰਦਾ ਸੱਜਣ ਜੀ ਪ੍ਰੇਮੀ ਜੀ ਬੈਠੋ 2 ਮਿੰਟ ਵਾਸਤੇ, ਮੇਰੇ ਜਿਹੜੇ ਸ਼ਾਹੂਕਾਰ ਹੈ ਨਾ ਇਸ ਦੁਕਾਨ ਦੇ ਮੁੱਖ ਮਾਲਕ ਹੈ ਉਹ ਘਰੇ ਗਏ ਆ, ਮੈਂ ਉਹਨਾਂ ਨੂੰ ਬੁਲਾ ਕੇ ਲਿਆਉਣਾ ਤੇ ਮੈਂ ਉਹਨਾਂ ਨੂੰ ਪੁੱਛਦਾ ਵੀ ਉਹ ਦੱਸਣਗੇ ਇਹਦੀ ਕੀਮਤ ਹੈ ਕੀ ਹੈ, ਪਰ ਮੈਨੂੰ ਨਹੀਂ ਪਤਾ ਇਹਦਾ ਕੀ ਕੀਮਤ ਹੈ। ਹੁਣ ਅਦਰਕਾ ਉਸ ਵੱਟੀ ਨੂੰ ਲੈ ਲੈਂਦਾ ਕੋਲ, ਪੱਥਰ ਨੂੰ ਕੋਲ ਲੈ ਲੈਂਦਾ, ਤੇ ਗੁਰੂ ਪਿਆਰੇ ਉਹ ਸਾਲ ਸਰਾਏ ਯੋਰੀ ਦੇ ਕੋਲ, ਸਾਲ ਸਰਾਏ ਯੋਰੀ ਦੇ ਕੋਲ ਜਾ ਕੇ ਉਹ ਪੱਥਰ ਜਦੋਂ ਦਿਖਾਲਦਾ ਹੈ ਨਾ ਉਹਨੂੰ ਹੱਥ ਦੇ ਵਿੱਚ ਫੜ ਕੇ ਟੋਹਦਾ, ਉਹਦੀ ਸੁਨਾਖਸ਼ ਕਰਦਾ ਤੇ ਆਪਣੇ ਮੱਥੇ ਦੇ ਨਾਲ ਲਾਉਂਦਾ, ਤੇ ਨਾਲ ਉਹਨੂੰ ਕਹਿੰਦਾ ਆਪਣੇ ਨੌਕਰ ਨੂੰ ਕਹਿੰਦਾ ਕਹਿੰਦਾ ਇੱਕ ਪਲੇਟ ਲੈ ਔਰ ਪਲੇਟ ਦੇ ਵਿੱਚ ਰੱਖ ਕੇ ਸੋਨੇ ਕੱਪੜੇ ਨਾਲ ਢੱਕ ਕੇ 100 ਰੁਪਈਆ ਇਹਦੀ ਦਰਸ਼ਨੀ ਭੇਟਾ ਹੈ, ਇਹ ਲੈ ਕੇ ਦੇ ਦੁਕਾਨ ਤੇ ਚੱਲ ਮੈਂ ਆ ਗਿਆ। ਗੁਰੂ ਪਿਆਰੇ ਉਹ ਸਾਰਾ ਕੁਝ ਲਿਆ ਕੇ ਨਾ ਭਾਈ ਮਰਦਾਨਾ ਜੀ ਦੇ ਮੋਹਰੇ ਜਦੋਂ ਪਲੇਟ ਵਿੱਚ ਢੱਕਿਆ ਦੇਖਿਆ ਤੇ ਮਰਦਾਨਾ ਜੀ ਵੀ ਹੈਰਾਨ ਰਹਿ ਗਿਆ ਵੀ ਇਹ ਕੀ ਹੈ। ਤੇ ਸਤਿਗੁਰੂ ਮਹਾਰਾਜ ਜੀ ਦਾ ਇਹ ਭਾਈ ਮਰਦਾਨਾ ਜੀ ਨੂੰ ਸਾਰਾ ਕੁਝ ਦੱਸਿਆ ਹੋਇਆ ਸੀ ਵੀ ਐਵੇਂ ਕੌਡਾਂ ਦੇ ਭਾਅ ਨਾ ਦੇ ਆਈ। ਹੁਣ ਦੁਕਾਨ ਦਾ ਮਾਲਕ ਉੱਥੇ ਆਉਂਦਾ ਹੈ ਸਾਲ ਸਰਾਈ ਜੌਹਰੀ, ਤੇ ਨਾਲੇ ਹੱਥ ਜੋੜਦਾ ਹੈ, ਕਹਿੰਦਾ ਸੰਤ ਜੀ ਇਹ ਜਿਹੜਾ ਤੁਸੀਂ ਹੀਰਾ ਲੈ ਕੇ ਆਏ ਹੋ ਨਾ ਇਹ ਮੈਂ ਆਪਣਾ ਸਾਰਾ ਕੁਝ ਵੇਚ ਦਵਾਂ, ਮੈਂ ਤਾਂ ਵੀ ਇਹਦੀ ਕੀਮਤ ਨਹੀਂ ਦੇ ਸਕਦਾ, ਪਰ ਮੇਰੇ ਬਜ਼ੁਰਗਾਂ ਨੇ ਦੱਸਿਆ ਸੀ ਕਿ ਜੇ ਏਦਾਂ ਦਾ ਪੱਥਰ ਏਦਾਂ ਦਾ ਹੀਰਾ ਮਿਲ ਜਾਵੇ ਤੇ ਸੱਜਣਾ ਆਪਾਂ ਕੀਮਤ ਤੇ ਨਹੀਂ ਦੇ ਸਕਦੇ, ਪਰ ਉਹਦੀ ਦਰਸ਼ਨੀ ਭੇਟ ਆਈ ਉਹਦੇ ਘੱਟੋ ਘੱਟ 100 ਰੁਪਈਆ ਹੋਵੇਗਾ, ਕਿੰਨਾ ਕੀਮਤੀ ਹੋਵੇਗਾ ਗੁਰੂ ਪਿਆਰਿਓ। ਹੁਣ
ਭਾਈ ਮਰਦਾਨਾ ਜੀ ਨੂੰ ਕਹਿੰਦਾ ਵੀ ਆ ਲੈ ਲਾ ਸੱਜਣਾ 100 ਰੁਪਈਆ, ਮੈਂ ਇਹਦੀ ਕੀਮਤ ਨਹੀਂ ਦੇ ਸਕਦਾ ਤੇ ਤੂੰ ਜਾ ਸਕਦਾ, ਜੋ ਖਰੀਦਣਾ ਖਰੀਦ ਲਾ। ਤੇ ਭਾਈ ਮਰਦਾਨਾ ਕਹਿੰਦੇ ਮੇਰੇ ਪ੍ਰੀਤਮ ਦਾ ਹੁਕਮ ਹੈ, ਅਸੀਂ ਏਦਾਂ ਨਹੀਂ ਲੈਂਦੇ ਹੁੰਦੇ, ਜੇ ਤੇ ਤੂੰ ਇਹਨੂੰ ਖਰੀਦ ਸਕਦਾ ਤੇ 7 ਬਚਨ, ਨਹੀਂ ਤੇ ਮੈਂ ਏਦਾਂ 100 ਰੁਪਈਆ ਤੇਰਾ ਨਹੀਂ ਲੈ ਸਕਦਾ। ਤੇ ਕਹਿੰਦਾ ਫੇਰ ਹੁਣ ਸਾਲਸਰਾਏ ਪਹੁੰਚਦਾ, ਕਿਹੜਾ ਤੇਰਾ ਪ੍ਰੀਤਮ ਕੌਣ ਹੈ? ਤੇ ਮੈਂ ਦੱਸ ਦਿੱਤਾ, ਕਹਿੰਦਾ ਜਗਤ ਗੁਰੂ ਦੀਨ ਦੁਨੀ ਦੇ ਮਾਲਕ, ਉਹ ਪਰਮੇਸ਼ਰ ਦਾ ਰੂਪ, ਧੰਨ ਗੁਰੂ ਨਾਨਕ ਮਹਾਰਾਜ ਇੱਥੇ ਥੋੜੀ ਦੂਰ ਦੇ ਵਿੱਚ ਇਸ ਸ਼ਹਿਰ ਦੇ ਬਾਹਰਲੇ ਪਾਸੇ ਆਸਣ ਲਾ ਕੇ ਬੈਠੇ ਨੇ ਤੇ ਮੈਂ ਉਹਨਾਂ ਦਾ ਇੱਕ ਸੇਵਕ ਹੈ, ਨਿਮਾਣਾ ਜਿਹਾ ਸੇਵਕ। ਕਹਿੰਦਾ ਚੱਲ ਮੈਂ ਦਰਸ਼ਨ ਕਰਨੇ ਚਾਹੁੰਦਾ। ਹੁਣ ਪ੍ਰਸ਼ਾਦੇ ਪਾਣੀ ਦਾ ਪਤਾ ਲੱਗ ਗਿਆ ਸੀ ਵੀ ਇਹਨਾਂ ਸੰਤਾਂ ਨੇ ਪ੍ਰਸ਼ਾਦਾ ਛਕਣਾ, ਆਪਣੇ ਘਰ ਦੇ ਵਿੱਚੋਂ ਸਾਲ ਸਰਾਈ ਜੌਹਰੀ ਪ੍ਰਸ਼ਾਦਾ ਬਣਾ ਕੇ ਲੈ ਕੇ ਜਾਂਦਾ ਗੁਰਦੇਵ ਪਾਤਸ਼ਾਹ ਵਾਸਤੇ, ਭਾਈ ਮਰਦਾਨਾ ਜੀ ਵਾਸਤੇ। ਤੇ ਨਾਲ ਉਹ ਜਿਹੜਾ ਵੱਟਾ ਸੀ, ਹੀਰਾ ਸੀ ਨਾ, ਉਹ ਵੀ ਇੱਕ ਸੁੰਦਰ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਤੇ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਦਿੰਦਾ ਤੇ ਨਾਲੇ ਕਹਿੰਦਾ ਸੰਤ ਜੀ ਪ੍ਰਸ਼ਾਦਾ ਛਕੋ। ਤੇ ਗੁਰਦੇਵ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਇਹਨੂੰ ਆਖਣ ਲੱਗੇ, ਕਹਿੰਦੇ ਸਾਲ ਸਰਾਏ, ਕੱਲਿਆ ਪੱਥਰਾਂ ਦਾ ਹੀ ਵਪਾਰ ਕਰਦਾ ਹੈ, ਕੱਲੇ ਹੀਰਿਆਂ ਦੀ ਸ਼ਨਾਖਤ ਜਾਣਦਾ, ਜਾਂ ਆ ਮਨੁੱਖਾ ਜਨਮ ਜਿਹੜਾ ਤੈਨੂੰ ਹੀਰੇ ਵਰਗਾ ਮਿਲਿਆ ਹੈ ਇਹਦੀ ਵੀ ਕਦੀ ਸ਼ਨਾਖਤ ਕਰਕੇ ਦੇਖੀ ਹੈ ਕਿ ਨਹੀਂ? ਕਿਤੇ ਵੱਟੀਆਂ ਖਰੀਦਾ ਖਰੀਦਾ ਹੀ ਦੁਨੀਆਂ ਤੋਂ ਨਾ ਚੱਲਿਆ ਜਾਈ, ਆ ਹੀਰੇ ਵਰਗਾ ਅਮੋਲਕ ਜਾਮਾ ਜਿਹੜਾ ਹੈ ਨਾ, ਇਹਨੂੰ ਕਿਤੇ ਕੌਡੀਆਂ ਦੇ ਭਾ ਨਾ ਗਵਾਲੀ। ਆ ਉਪਦੇਸ਼ ਦਿੱਤਾ ਹੈ ਗੁਰੂ ਪਿਆਰਿਓ, ਜੇ ਇਹ ਸਾਲ ਸਰਾਏ ਵਾਸਤੇ ਉਪਦੇਸ਼ ਹੈ ਨਾ, ਇਹ ਮੇਰੇ ਵਾਸਤੇ ਵੀ ਹੈ, ਤੇਰੇ ਵਾਸਤੇ ਵੀ ਓਨਾ ਹੀ ਉਪਦੇਸ਼ ਹੈ ਕਿ ਇਹ ਮਨੁੱਖਾ ਜਨਮ ਦਰ ਅਸਲ ਬੰਦੇ ਨੂੰ ਇੱਕ ਹੀਰਾ ਮਿਲਿਆ, ਇਸ ਹੀਰੇ ਵਰਗਾ ਇਹ ਕੀਮਤੀ, ਹੋਰ ਕੋਈ ਵੀ ਦੁਨੀਆਂ ਦੇ ਉੱਤੇ ਮਨੁੱਖ ਦੇ ਜਾਮੇ ਨਾਲੋਂ ਹੋਰ ਕੀ ਚੀਜ਼ ਮਹਿੰਗੀ ਹੋ ਸਕਦੀ ਹੈ? ਪਰ ਗੁਰੂ ਪਿਆਰਿਓ, ਅਸੀਂ ਛੋਟੇ ਛੋਟੇ ਲਾਲਚਾਂ ਦੇ ਵਿੱਚ, ਬੇਈਮਾਨੀਆਂ ਦੇ ਵਿੱਚ, ਠੱਗੀਆਂ ਦੇ ਵਿੱਚ ਫਸ ਫਸ ਕੇ ਅਸੀਂ ਇਹਨੂੰ ਬਿਰਥਾ ਜਨਮ ਗਵਾ ਰਹੇ। ਜਨਮ ਬਿਰਥਾ, ਜਾਤ ਰੰਗ ਮਾਇਆ ਕੇ, ਸਤਿਗੁਰ ਕਹਿੰਦੇ ਮਾਇਆ ਦੇ ਵਿੱਚ, ਭੰਬਲ ਭੂਸੇ ਵਿੱਚ ਫਸ ਕੇ ਤੂੰ ਆਪਣੇ ਮਨੁੱਖਾ ਜਨਮ ਨੂੰ ਕਿਤੇ ਬਿਰਥਾ ਨਾ ਗਵਾ ਲਈ। ਖੈਰ, ਇਹ ਸਾਲ ਸਰਾਏ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਗੁਰੂ ਪਿਆਰਿਓ ਇਹਨੂੰ ਧਰਮ ਦਾ ਪ੍ਰਚਾਰਕ ਬਣਾਇਆ, ਇੱਥੇ ਪਟਨੇ ਦੇ ਵਿੱਚ ਧਰਮ ਦਾ ਪ੍ਰਚਾਰਕ। ਤੇ ਨੌਵੇਂ ਜਾਮੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਦੋਂ ਉਹਨਾਂ ਦੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣ ਵਾਲਾ ਸੀ ਨਾ, ਭਾਵ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰਕਾਸ਼ ਆਉਣ ਵਾਲਾ ਸੀ, ਤੇ ਆਪਣੇ ਪਰਿਵਾਰ ਨੂੰ ਇਹ ਸੇਫ ਜਗ੍ਹਾ ਦੇ ਉੱਤੇ ਡੱਕ ਕੇ ਤੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਗੇ ਜਾਂਦੇ। ਇਹ ਸਾਲ ਸਰਾਏ ਜੌਹਰੀ ਦੀ ਹਵੇਲੀ ਸੀ ਜਿੱਥੇ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ। ਖੈਰ, ਇਸ ਤੋਂ ਅੱਗੇ ਗੁਰਦੇਵ ਪਾਤਸ਼ਾਹ ਆਸਾਮ ਦੇ ਵਿੱਚ ਦੀ ਬਹੁਤ, ਇਹਨਾਂ ਦੇ ਹਿੰਦੂਆਂ ਦੇ ਏਦਾਂ ਦੇ ਮੱਠ ਬਣੇ ਹੋਏ ਸਨ ਔਰ ਵਾਮ ਵਰਗੀਆਂ ਦੇ ਏਦਾਂ ਦੇ ਮੰਦਰ ਸਨ ਕਿ ਗੁਰੂ ਪਿਆਰਿਓ ਉਹਨਾਂ ਦੇ ਵਿੱਚ ਅਸ਼ਲੀਲ ਫੋਟੋਆਂ ਲੱਗੀਆਂ, ਉਹਨਾਂ ਦੀਆਂ ਨੰਗੀਆਂ ਤਸਵੀਰਾਂ ਨੂੰ ਦੇਖ ਕੇ ਹਰ ਅਣਖ ਵਾਲਾ ਜਿਹੜਾ ਬੰਦਾ ਸੀ ਇਹਨਾਂ ਨੂੰ ਗੁੱਸਾ ਆ ਜਾਂਦਾ ਸੀ। ਇਸ ਸਭ ਤੋਂ ਵੱਡਾ ਕਾਰਨ ਵੀ ਹਿੰਦੂ ਮੰਦਰਾਂ ਦੀ ਲੁੱਟ ਤੇ ਘਸੁੱਟ ਤੇ ਮੰਦਰ ਭੰਨਣ ਦਾ ਸਭ ਤੋਂ ਵੱਡਾ ਕਾਰਨ ਮੁਗਲਾਂ ਵੱਲੋਂ ਇਹੀ ਸੀ ਕਿ ਇਹਨਾਂ ਦੀਆਂ ਮਨੋਕਲਪਿਤ ਤਸਵੀਰਾਂ ਅਣਖੀ ਬੰਦੇ ਨੂੰ ਹਰ ਨੂੰ ਟੁੰਬਦੀਆਂ ਸਨ। ਗੁਰੂ ਪਿਆਰਿਓ, ਜੋ ਮੰਦਰਾਂ ਦੇ ਵਿੱਚ ਲੱਚਰਤਾ ਦਾ ਪ੍ਰਚਾਰ ਹੋ ਰਿਹਾ ਸੀ। ਹੁਣ ਧਰਮ ਦਾ ਰੱਬ ਦਾ ਮੰਦਰ ਹੋਵੇ, ਰੱਬ ਦਾ ਘਰ ਹੋਵੇ ਤੇ ਉੱਥੇ ਨੰਗੀਆਂ ਤਸਵੀਰਾਂ ਲੱਗੀਆਂ ਹੋਣ ਅਸ਼ਲੀਲਤਾ ਵਾਲੀਆਂ, ਤੇ ਉਸ ਵੇਲੇ ਦੇ ਮੁਗਲਾਂ ਨੂੰ ਇਹ ਗੱਲ ਬਹੁਤ ਮਾੜੀ ਜਾਪੀ ਸੀ, ਇਸੇ ਕਰਕੇ ਉਹਨਾਂ ਦਾ ਸਭ ਤੋਂ ਵੱਡਾ ਅਟੈਕ ਮੰਦਰ ਲੁੱਟਣ ਤੇ ਮੰਦਰ ਤੋੜਨ ਵੱਲ ਉਹਨਾਂ ਦਾ ਧਿਆਨ ਜ਼ਿਆਦਾ ਗਿਆ ਸੀ ਵੀ ਇਹੋ ਜਿਹਾ ਦੁਰਾਚਾਰ ਦਾ ਪ੍ਰਚਾਰ ਮੰਦਰਾਂ ਦੇ ਵਿੱਚ ਰੱਬ ਦੇ ਘਰ ਦੇ ਵਿੱਚ ਹੁੰਦਾ ਹੋਵੇ। ਹੁਣ ਗੁਰਦੇਵ ਪਾਤਸ਼ਾਹ, ਇਸ ਤੋਂ ਅੱਗੇ ਜਗਨਨਾਥਪੁਰੀ, ਮੈਂ ਆਪਣੇ ਨਿਸ਼ਾਨੇ ਵੱਲ ਵਧਣ ਦਾ ਯਤਨ ਕਰਾਂ। ਜਗਨਨਾਥਪੁਰੀ, ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰ ਜਾਂਦੇ ਨੇ ਔਰ ਇਸ ਜਗ੍ਹਾ ਦੀ ਆਰਤੀ ਬੜੀ ਮਸ਼ਹੂਰ ਹੁੰਦੀ ਸੀ। ਆਰਤੀ, ਜਗਨਨਾਥ ਦਰਅਸਲ ਬਹੁਤ ਵੱਡਾ ਇੱਕ ਬੁੱਤ ਬਣਿਆ ਹੋਇਆ ਸੀ, ਜਗਨਨਾਥ ਕ੍ਰਿਸ਼ਨ ਜੀ ਨੂੰ ਆਖਿਆ ਜਾਂਦਾ ਸੀ, ਕ੍ਰਿਸ਼ਨ ਜੀ ਦਾ ਬੁੱਤ ਸੀ। ਤੇ ਗੁਰੂ ਪਿਆਰਿਓ, ਇਸ ਜਗਨਨਾਥ ਰੱਥ ਦੀ ਯਾਤਰਾ ਕੱਢੀ ਜਾਂਦੀ ਸੀ, ਯਾਤਰਾ। ਦਰਅਸਲ ਹਿੰਦੂ ਧਰਮ ਦੇ ਵਿੱਚ ਦੋ ਤਿੰਨ ਯਾਤਰਾ ਬੜੀਆਂ ਮਸ਼ਹੂਰ ਨੇ, ਇੱਕ ਜਗਨਨਾਥ ਯਾਤਰਾ ਤੇ ਇੱਕ ਥੋੜੇ ਕੁ ਚਿਰਾਂ ਤੋਂ ਕਾਵੜ ਯਾਤਰਾ ਬੜੀ ਮਸ਼ਹੂਰ ਹੋਈ ਆ। ਕਾਵੜ ਯਾਤਰਾ, ਹਿੰਦੂ ਭਰਾ ਨੌਜਵਾਨ ਖਾਸ ਕਰਕੇ ਤੇ ਗੁਰੂ ਪਿਆਰਿਓ ਆਪਣੇ ਮੋਢਿਆਂ ਦੇ ਉੱਤੇ ਡੰਡੇ ਦੇ ਨਾਲ ਦੋ ਕੁੱਜੇ ਬੰਨ ਲੈਂਦੇ ਆ ਜਾਂ ਕੋਈ ਹੋਰ ਗਾਗਰਾਂ ਬੰਨ ਲੈਂਦੇ ਆ ਤੇ ਗੰਗਾ ਦਾ ਪਵਿੱਤਰ ਜਲ ਜਿਹੜਾ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਆ ਇੱਕ ਮਿੱਥੇ ਹੋਏ ਦਿਨ ਦੇ ਉੱਤੇ, ਉਹ ਪਵਿੱਤਰ ਦਿਨ ਨੂੰ ਮੰਨਿਆ ਗਿਆ ਤੇ ਗੁਰੂ ਪਿਆਰਿਓ ਇਹਨੂੰ ਕਾਵੜ ਯਾਤਰਾ ਆਖਿਆ ਜਾਂਦਾ।
ਦਰਅਸਲ ਕਾਵੜ ਯਾਤਰਾ ਦੇ ਵਿੱਚ ਅਸੀਂ ਹਿੰਦੁਸਤਾਨ ਦੇ ਵਿੱਚ ਤੁਸੀਂ ਉੱਥੇ ਦੇ ਰਹਿਣ ਵਾਲੇ ਹੋ ਜਾਂ ਉੱਥੇ ਆਉਂਦੇ ਜਾਂਦੇ ਰਹੋ। ਵੈਸੇ ਸੋਸ਼ਲ ਮੀਡੀਆ ਦੇ ਉੱਤੇ ਬੜਾ ਹੋ ਰਿਹਾ ਔਰ ਏਦਾਂ ਦੇ ਅਪੱਧਰ ਕੀਤੇ ਜਾ ਰਹੇ ਨੇ ਧਰਮ ਦੇ ਨਾਂ ਦੇ ਉੱਤੇ ਕਿ ਹਰ ਬੰਦਾ ਸ਼ਰਮਸਾਰ ਹੋ ਕੇ ਰਹਿ ਜਾਂਦਾ। ਗੁਰੂ ਪਿਆਰਿਓ, ਹੈ ਤੇ ਧਰਮ ਦਾ ਕੰਮ ਤੇ ਪਰ ਇੰਨੀਆਂ ਡਰਾਮੇਬਾਜ਼ੀਆਂ, ਲੜਾਈਆਂ, ਝਗੜਾ ਤੇ ਜਿਹੜੇ ਛੋਟੀ ਕਮਿਊਨਿਟੀ ਆ ਨਾ, ਘੱਟ ਲੋਕ ਜਿਹੜੇ ਗਿਣਤੀ ਦੇ ਆ, ਉਹਨਾਂ ਦੇ ਉੱਤੇ ਅੱਤ ਦੇ ਜ਼ੁਲਮ ਕੀਤੇ ਜਾ ਰਹੇ ਨੇ। ਖਾਸ ਕਰਕੇ ਯੂਪੀ ਦੇ ਵਿੱਚ ਹੈ ਨਾ ਉਹਨਾਂ ਦਾ ਅਸਥਾਨ ਇਹ, ਤੇ ਗੁਰੂ ਪਿਆਰਿਓ ਯੂਪੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੁਸਲਮਾਨਾਂ ਦੇ ਉੱਤੇ ਅਤਿਆਚਾਰ ਹੁੰਦਾ ਨਾ, ਉਹ ਕਹਿਣੀ ਤੋਂ ਬਾਹਰ ਹੈ। ਇੱਥੋਂ ਤੱਕ ਉਹਨਾਂ ਦੀਆਂ ਸਰਕਾਰਾਂ ਨੇ ਆਰਡਰ ਕਰ ਦਿੱਤਾ ਸੀ ਕਿ ਇਹ ਕੋਵਿਡ ਦੀ ਯਾਤਰਾ ਦੇ ਸਮੇਂ ਕੋਈ ਵੀ ਮੁਸਲਮਾਨ ਕੋਈ ਰੇਹੜੀ ਫੜੀ ਨਹੀਂ ਲਾ ਸਕਦਾ, ਤੇ ਜੇ ਕੋਈ ਲਾਵੇਗਾ ਵੀ ਹੈ ਨਾ, ਉਹ ਆਪਣਾ ਨਾਂ ਬਦਲ ਕੇ ਹਿੰਦੂਆਂ ਵਾਲਾ ਨਾਮ ਰੱਖ ਕੇ ਉਹ ਹੜੀ ਰੇਹੜੀ ਫੜੀ ਲਾ ਸਕਦਾ। ਹੁਣ ਗੁਰੂ ਪਿਆਰਿਓ, ਗਰੀਬ ਲੋਕ ਕਿੱਧਰ ਨੂੰ ਜਾਣ ਜਿਹਨਾਂ ਦਾ ਰੋਜ਼ੀ ਰੋਟੀ ਇਹ ਰੇਹੜੀ ਫੜੀ ਹੁੰਦੀ ਆ, ਤੇ ਇਹ ਅੱਗਾਂ ਤੱਕ ਲਾ ਦਿੰਦੇ। ਸਤਸੰਗ ਜੀ, ਡਰ ਲੱਗਦਾ ਸਾਨੂੰ ਆਪਣੇ ਆਪ ਤੋਂ ਵੀ। ਅੱਜ ਸਾਡੇ ਵੀ ਹੈ ਨਾ, ਕਈ ਵਾਰ ਨਗਰ ਕੀਰਤਨਾਂ ਦੇ ਉੱਤੇ ਇੱਦਾਂ ਦਾ ਹੜਗੰਬ ਮਚਾ ਕੇ ਰੱਖ ਦਈਦਾ, ਕਈ ਵਾਰ ਸਿਰ ਨੀਵਾਂ ਹੋ ਜਾਂਦਾ। ਹੁਣ ਧਾਰਮਿਕ ਅਸਥਾਨਾਂ ਦੇ ਉੱਤੇ ਇਹ ਲੋਕ ਅੱਜ ਤੁਸੀਂ ਦੇਖ ਰਹੇ ਹੋ ਨਾ, ਧਾਰਮਿਕ ਅਸਥਾਨਾਂ ਦੇ ਉੱਤੇ ਲੱਚਰਤਾ ਦਾ ਨੰਗਾ ਨਾਚ ਕਰ ਰਹੇ ਨੇ। ਗਾਉਣ ਵਾਲੀਆਂ, ਨੱਚਣ ਵਾਲੀਆਂ ਲਾਈਆਂ ਹੁੰਦੀਆਂ, ਤੇ ਸਾਡੇ ਵੀ ਇਸ ਗੱਲੋਂ ਜਾਗਰੂਕ ਹੋਵੋ ਸਾਡੇ ਨੌਜਵਾਨੋ, ਕਿ ਸਾਡੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਸਾਰੇ ਕਈਆਂ ਜਗ੍ਹਾ ਦੇ ਉੱਤੇ ਨਗਰ ਕੀਰਤਨਾਂ ਦੇ ਮੋਹਰਲੇ ਪਾਸੇ ਸਾਡੀ ਕੌਮ ਦੇ ਨੌਜਵਾਨ, ਉਹ ਜਿਹਨਾਂ ਨੂੰ ਸਮਤ ਨਹੀਂ ਹੈ, ਅਕਲ ਨਹੀਂ ਹੈ, ਧਰਮ ਦਾ ਗਿਆਨ ਨਹੀਂ ਹੈ, ਸਿਰਫ ਇੱਕ ਧਰਮ ਦਾ ਦਿਖਾਵਾ ਕਰਦੇ ਹੋਏ ਨਗਰ ਕੀਰਤਨਾਂ ਦੇ ਮੋਹਰਲੇ ਪਾਸੇ ਉਹਨਾਂ ਵੀ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਆ। ਗੁਰੂ ਪਿਆਰਿਓ, ਜਦੋਂ ਕਿਸੇ ਧਰਮ ਦੇ ਵਿੱਚ ਗਿਰਾਵਟ ਆਉਂਦੀ ਹੈ ਨਾ, ਉਹ ਕਿਤੇ ਇੱਕ ਜਾਂ ਦੋ ਸਾਲ ਜਾਂ ਪੰਜਾਂ ਸਾਲਾਂ ਦੇ ਵਿੱਚ ਨਹੀਂ ਆਉਂਦੀ। ਇਹ ਸਹਿਜੇ ਧਰਮ ਦਾ ਨੁਕਸਾਨ ਕਰਨ ਵਾਲੇ ਲੋਕ ਜਿਹੜੇ ਆ ਨਾ, ਤੇ ਫਿਰ ਸਦੀਆਂ ਬਾਅਦ ਜਾ ਕੇ ਪਤਾ ਲੱਗ ਜਾਂਦਾ ਜਦੋਂ ਉਹ ਮਰਿਆਦਾ ਬਣਾ ਦਿੱਤੀ ਜਾਂਦੀ ਆ। ਲੈ ਜੀ, ਇਹ ਤੇ 50 ਸਾਲ ਹੋ ਗਏ, ਜਦੋਂ ਬੰਦਾ ਹੁਣ ਨਵਾਂ ਦੇਖੇਗਾ ਉਹ ਆਖੇਗਾ ਨਾ, ਮੈਨੂੰ ਤਾਂ 50 ਸਾਲ ਹੋ ਗਏ ਵੀ ਏਦਾਂ ਹੀ ਮੋਹਰੇ ਭੰਗੜੇ ਪੈਂਦੇ ਹੁੰਦੇ ਸੀ ਨਗਰ ਕੀਰਤਨਾਂ ਤੇ। ਲੈ, ਇਹ ਨਵੇਂ ਪ੍ਰਚਾਰਕ ਆ ਗਏ। ਗੁਰੂ ਪਿਆਰਿਓ, ਸੋਚਣਾ ਪੈਣਾ, ਜਾਗਣਾ ਪੈਣਾ, ਇਹ ਸਾਡਾ ਧਾਰਮਿਕ ਪਵਿੱਤਰ ਗ੍ਰੰਥ ਹੈ, ਇਹਦੇ ਸਾਹਮਣੇ ਕੇਵਲ ਸ਼ਬਦ ਕੀਰਤਨ ਹੋ ਸਕਦਾ ਹੈ ਔਰ ਢਾਡੀ ਵਾਰਾਂ ਹੋ ਸਕਦੀਆਂ, ਕੀਰਤਨ ਹੋ ਸਕਦਾ, ਗੁਰਬਾਣੀ ਪੜ੍ਹੀ ਜਾ ਸਕਦੀ ਹੈ, ਪਰ ਅੱਜ ਸਾਰਾ ਕੁਝ ਸਾਡੇ ਨਗਰ ਕੀਰਤਨਾਂ ਤੇ ਵੀ, ਇਹਨਾਂ ਦੇ ਕਾਵੜ ਯਾਤਰਾ ਵਾਲਿਆਂ ਵਾਂਗ ਕਿਤੇ ਸਾਡਾ ਵੀ ਇਹਨਾਂ ਵਰਗਾ ਹਾਲ ਨਾ ਹੋ ਜਾਵੇ। ਗੁਰੂ ਪਿਆਰਿਓ, ਸਾਡੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਖੈਰ, ਇਸ ਜਗ੍ਹਾ ਦੇ ਉੱਤੇ ਸਤਿਗੁਰ ਜਾਂਦੇ ਨੇ ਔਰ ਇੱਥੇ ਰੱਥ ਯਾਤਰਾ ਕੱਢੀ ਜਾਂਦੀ ਹੈ ਜਗਨਨਾਥਪੁਰੀ ਦੇ ਵਿੱਚ, ਔਰ ਕ੍ਰਿਸ਼ਨ ਜੀ ਦਾ ਰੱਥ ਤਿਆਰ ਕੀਤਾ ਜਾਂਦਾ ਹੈ ਔਰ ਜਿਹੜਾ ਉਹ ਮੂਰਤੀ ਬਣਾਈ ਹੋਈ ਹੈ ਨਾ, ਉਹ 48 ਫੁੱਟ ਉੱਚੀ ਹੈ ਔਰ ਮੂਰਤੀ ਜਿਹਦੇ ਉੱਤੇ ਸਵਾਰ ਕੀਤੀ ਜਾਂਦੀ ਹੈ, ਥੱਲੇ ਜਿਹੜਾ ਰੇੜਾ ਜੋ ਗੱਡਾ ਲਾਇਆ ਹੋਇਆ ਆ ਔਰ ਉਹਦੇ 16 ਪਹੀਏ ਨੇ ਔਰ ਇਹ 3 ਰੱਥ ਨਿਕਲਦੇ ਨੇ, ਇੱਕ ਬਲਰਾਮ ਦਾ, ਇੱਕ ਭੱਦਰ ਦਾ ਤੇ ਇੱਕ ਜਗਨਨਾਥ ਦਾ। ਇਹ ਜਿਹੜਾ ਜਗਨਨਾਥ ਦਾ ਰੱਥ ਹੈ ਉਹਦਾ ਮੈਂ ਤੁਹਾਨੂੰ ਦੱਸ ਰਿਹਾ, 48 ਫੁੱਟ ਉੱਚੀ ਮੂਰਤੀ ਹੈ ਔਰ 16 ਪਹੀਆਂ ਦੇ ਉੱਤੇ ਉਹ ਚੱਲਦਾ ਹੈ ਔਰ ਉਸ ਤੋਂ ਆਉਂਦਾ ਹੈ ਬਲਰਾਮ ਦਾ ਰੱਥ, ਇਹ 44 ਫੁੱਟ ਉੱਚਾ ਹੈ ਔਰ ਇਹਦੇ 14 ਪਹੀਏ ਨੇ, ਔਰ ਜਿਹੜਾ ਭੱਦਰ ਦਾ ਰੱਥ ਹੈ ਨਾ ਔਰ ਉਹ 43 ਫੁੱਟ ਉੱਚਾ ਤੇ ਇਹਦੇ 12 ਪਹੀਏ ਨੇ। ਹੁਣ ਗੁਰੂ ਪਿਆਰਿਓ, ਹਿੰਦੂਆਂ ਦੇ ਵਿੱਚ ਉਸ ਵੇਲੇ ਬ੍ਰਾਹਮਣ ਨੇ ਇੱਕ ਭਰਮ ਫੈਲਾਇਆ ਹੋਇਆ ਸੀ ਕਿ ਜਿਹੜਾ ਜਗਨਨਾਥ ਦੇ ਭਾਵ ਕ੍ਰਿਸ਼ਨ ਦੇ ਇਸ ਰੱਥ ਦੇ ਹੇਠਾਂ ਆ ਕੇ ਆਪਣੀ ਜਾਨ ਦੇ ਦੇਗਾ ਉਹਨੂੰ ਮੁਕਤੀ ਪ੍ਰਾਪਤ ਹੋ ਜਾਏਗੀ। ਗੁਰੂ ਪਿਆਰਿਓ, ਸੱਚੀ ਬਹੁਤ ਦੁਨੀਆਂ ਜਿਹੜੀ ਸੀ ਆਪਣੀਆਂ ਜਾਨਾਂ ਵੀ ਗਵਾ ਚੁੱਕੀ ਸੀ, ਤੇ ਧੰਨ ਗੁਰੂ ਨਾਨਕ ਮਹਾਰਾਜ ਇਹੋ ਜਿਹੇ ਸਮਿਆਂ ਦੇ ਉੱਤੇ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇਸ ਜਗ੍ਹਾ ਦੇ ਉੱਤੇ ਗਏ ਸਨ ਔਰ ਉਸ ਜਗ੍ਹਾ ਦੇ ਉੱਤੇ ਆਰਤੀ ਬੜੀ ਮਸ਼ਹੂਰ ਸੀ ਵੀ ਉੱਥੇ ਜਗਨਨਾਥਪੁਰੀ ਦੇ ਵਿੱਚ ਆਰਤੀ ਕੀਤੀ ਜਾਂਦੀ ਹੈ ਔਰ ਬੁੱਤ ਦੇ ਦੁਆਲੇ। ਹੁਣ ਗੁਰੂ ਪਿਆਰਿਓ, ਪੈਰਾਂ ਵੱਲ ਨੂੰ ਕਰਕੇ 4 ਵਾਰ ਥਾਲੀ ਘੁਮਾਈ ਜਾਂਦੀ ਸੀ, ਆਰਤੀ ਕਰਨ ਦਾ ਤਰੀਕਾ ਉਹਦੇ ਵਿੱਚ ਇੱਕ ਦੀਵੇ ਤੋਂ ਲੈ ਕੇ ਥਾਲੀ ਦੇ ਵਿੱਚ 100 ਦੀਵੇ ਤੱਕ ਹੋ ਸਕਦਾ ਹੈ, ਤੇ ਉਹ ਦੀਵਿਆਂ ਨੂੰ ਘੁਮਾਉਣਾ, ਸੁਗੰਧੀਆਂ ਅੰਦਰ ਫੈਲਾਉਣੀਆਂ, ਤੇ ਸਤਸੰਗ ਜੀ ਨੂੰ ਆਰਤੀ ਆਖਿਆ ਜਾਂਦਾ ਸੀ। ਤੇ ਇਸ ਬੁੱਤ ਦੇ, ਇਸ ਮੂਰਤ ਦੇ ਪੈਰਾਂ ਦੇ ਵਿੱਚ ਪਹਿਲਾਂ 4 ਵਾਰ ਥਾਲੀ ਘੁਮਾਉਣੀ, ਫਿਰ ਇੱਕ ਧੁੰਨੀ ਦੇ ਪੇਟ ਦੇ ਦੁਆਲੇ 1 ਵਾਰ ਘੁਮਾਉਣੀ ਤੇ 7 ਵਾਰ ਉਹਦੇ ਸਾਰੇ ਸਰੀਰ ਦੇ ਉੱਤੇ ਥਾਲੀ ਘੁਮਾਉਣੀ, ਤੇ ਗੁਰੂ ਪਿਆਰਿਓ ਇਸ ਤਰ੍ਹਾਂ ਇਹਨੂੰ ਆਰਤੀ ਆਖਿਆ ਜਾਂਦਾ ਸੀ। ਇਹ ਲੋਕ ਇੱਥੇ ਆਰਤੀ ਕਰਿਆ ਕਰਦੇ ਸਨ
ਤੇ ਧੰਨ ਗੁਰੂ ਨਾਨਕ ਮਹਾਰਾਜ ਇਸ ਜਗ੍ਹਾ ਦੇ ਉੱਤੇ ਇਹਨਾਂ ਨੂੰ ਜਾ ਕੇ ਕਹਿੰਦੇ ਹੋ ਭਲਿਓ ਆ ਇੱਕ ਛੋਟੀ ਜਿਹੀ ਥਾਲੀ ਦੇ ਵਿੱਚ ਆਰਤੀ ਤੁਸੀਂ ਕਰ ਰਹੇ ਹੋ, ਆ ਵੇਖੋ ਉਸ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਆਰਤੀ ਹੋ ਰਹੀ ਹੈ ਨਾ ਉਹਦੇ ਵੱਲ ਧਿਆਨ ਦਿਓ। ਤੇ ਸੱਚੇ ਸਤਿਗੁਰਾਂ ਨੇ ਫਿਰ ਉੱਥੇ ਆਰਤੀ ਦਾ ਸ਼ਬਦ ਪੜਿਆ ਸੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਲ। ਆ ਤੁਸੀਂ ਛੋਟੇ ਛੋਟੇ ਦੀਵੇ ਇਹਨਾਂ ਦੀ ਆਰਤੀ ਤੇ ਮੇਰੇ ਪਰਮੇਸ਼ਰ ਦੀ ਵੇਖੋ ਚੰਦ ਆਰਤੀ ਕਰ ਰਿਹਾ, ਸੂਰਜ ਤਾਰੇ ਬ੍ਰਹਿਮੰਡ ਇਹ ਆਰਤੀਆਂ ਕਰ ਰਿਹਾ, ਤੁਹਾਡੀ ਛੋਟੀ ਜਿਹੀ ਆਰਤੀ ਦੀ ਕੀ ਇੱਥੇ ਵੈਲਿਊ ਆ। ਇਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਜਿਸ ਜਗ੍ਹਾ ਦੇ ਉੱਤੇ ਸੱਚੇ ਸਤਿਗੁਰ ਠਹਿਰੇ ਸਨ ਨਾ ਔਰ ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਮੌਜੂਦ ਹੈ ਮੰਗੂ ਮੱਠ, ਮੰਗੂ ਮੱਠ ਬਾਰੇ ਸੁਣਿਆ ਹੋਣਾ ਤੁਸੀਂ। ਤੇ ਗੁਰੂ ਪਿਆਰੇ ਉਹ ਪਿੱਛੇ ਜੇ ਉਹ ਢਾਹ ਦੇਣ ਦੀ ਵੀ ਰੌਲੀ ਸੁਣੀ ਸੀ, ਪਤਾ ਨਹੀਂ ਢਾਹ ਤੱਕ ਨੇ ਕਿਉਂਕਿ ਸਾਡੀ ਉੱਥੇ ਗਿਣਤੀ ਹੈ ਨਹੀਂ, ਉੜੀਸਾ ਦੇ ਵਿੱਚ ਸਾਡੀ ਕਿਹੜੀ ਕੋਈ ਗਿਣਤੀ ਆ, ਐਵੇਂ ਬਿਲਕੁਲ ਟੂਕ ਮਾਤਰ ਮੇਰਾ ਖਿਆਲ ਆ ਕੋਈ 2-4 ਹਜ਼ਾਰ ਸਾਰੇ ਅੜੀਸਾ ਦੇ ਵਿੱਚ ਸਿੱਖ ਹੋਵੇਗਾ, ਇਸ ਤੋਂ ਵੱਧ ਨਹੀਂ ਹੈ ਉੱਥੇ ਸਾਡੇ ਸਿੱਖਾਂ ਦੀ ਗਿਣਤੀ। ਤੇ ਉਹ ਕਹਿੰਦੇ ਆਪਣੇ ਵਿਹੜੇ ਨੂੰ ਖੁੱਲ੍ਹਾ ਕਰਨ ਵਾਸਤੇ ਬਿਲਕੁਲ ਇਹ ਮੰਦਿਰ ਦੇ ਨਾਲ ਹੈ ਮੰਗੂ ਮੱਠ ਗੁਰਦੁਆਰਾ ਸਾਹਿਬ, ਤੇ ਉਹਨੂੰ ਢਾਉਣ ਦੀਆਂ ਵਿਉਂਤਾਂ ਪਿੱਛੇ ਜਿਹਾ ਰੌਲੀ ਰੱਪਾ ਪਿਆ ਸੀ ਤੇ ਥੋੜ੍ਹਾ ਜਿਹਾ ਅਸੀਂ ਰੌਲੀ ਰੱਪਾ ਪਾ ਕੇ ਫਿਰ ਬੰਦ ਹੋ ਜਾਂਦੇ ਹਾਂ ਕਿਉਂਕਿ ਸਾਡੀਆਂ ਸੰਸਥਾਵਾਂ ਜਿਹੜੀ ਸ਼੍ਰੋਮਣੀ ਕਮੇਟੀ ਹੈ ਨਾ ਉਹ ਜਿੰਨਾ ਚਿਰ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦੇਵੇਗੀ ਉਨਾ ਚਿਰ ਅਸੀਂ ਆਪਾਂ ਅਸੀਂ ਮੈਂ ਤੂੰ ਕੀ ਕਰ ਸਕਦੇ ਹਾਂ, ਰੌਲੀ ਪਾ ਸਕਦੇ ਹਾਂ। ਸੋ ਗੁਰਦੇਵ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਟਿਕਿਆ। ਇੱਥੇ ਦੀ ਮੈਂ ਤੁਹਾਨੂੰ ਹੋਰ ਘਟਨਾ ਸੁਣਾ ਦੇਵਾਂ। ਹੁਣ ਗੁਰੂ ਪਿਆਰਿਓ ਮੇਰਾ ਚਿੱਤ ਕਰਦਾ ਹੁੰਦਾ ਕਿ ਜਿਹੜਾ ਇਤਿਹਾਸ ਆਰੰਭ ਕੀਤਾ ਨਾ ਹਰ ਆਉਣ ਵਾਲੀ ਘਟਨਾ, ਕਿਉਂਕਿ ਫਿਰ ਆਪਾਂ ਜਦੋਂ ਅੱਗੇ ਲੰਘ ਗਏ ਤੇ ਬਹੁਤਾ ਪਿੱਛੇ ਨੂੰ ਮੁੜਦੇ ਵਾਰ ਵਾਰ ਚੰਗੇ ਨਹੀਂ ਲੱਗਦੇ। ਇਹੋ ਜਿਹੇ ਮੇਲਿਆਂ ਦੇ ਉੱਤੇ ਇਹੋ ਜਿਹੇ ਵੱਡੇ ਵੱਡੇ ਅਸਥਾਨਾਂ ਦੇ ਉੱਤੇ ਕੁਝ ਲੋਕ ਇੱਦਾਂ ਦੇ ਹੁੰਦੇ ਜਿਹੜੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਬਹਿ ਜਾਂਦੇ ਆ, ਕਿਉਂਕਿ ਲੋਕ ਆਏ ਗਏ ਹੁੰਦੇ ਆ ਤੇ ਉਹ ਆਪਣੀਆਂ ਕਰਾਮਾਤਾਂ ਦੇ ਢੋਂਗ ਰਚ ਰਚ ਕੇ ਤੇ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਨ ਦਾ ਉਹਨਾਂ ਦਾ ਇਹ ਵਸੀਲਾ ਹੁੰਦਾ, ਖਾਸ ਕਰਕੇ ਵੱਡੀਆਂ ਅਸਥਾਨਾਂ ਦੇ ਉੱਤੇ ਵੱਡੀਆਂ ਜਿਹੜੀਆਂ ਜਗ੍ਹਾ ਹੁੰਦੀਆਂ। ਔਰ ਇਸ ਜਗ੍ਹਾ ਦੇ ਉੱਤੇ ਸੱਚੇ ਸਤਿਗੁਰ ਤੇ ਭਾਈ ਮਰਦਾਨਾ ਜੀ ਲੰਘਣ ਲੱਗੇ ਆ ਔਰ ਇੱਕ ਪੰਡਿਤ ਹੈ ਉਹ ਇੱਕ ਥੋੜੀ ਜਿਹੀ ਉੱਚੀ ਜਗ੍ਹਾ ਦੇ ਉੱਤੇ ਬੈਠਾ ਹੈ ਤੇ ਉਹਦੇ ਦੁਆਲੇ 100-150 ਬੰਦਾ ਬੈਠਾ ਹੈ ਤੇ ਉਹਦੇ ਮੋਹਰਲੇ ਪਾਸੇ ਇੱਕ ਲੋਟਕਾ ਰੱਖਿਆ ਹੋਇਆ ਪੈਸੇ ਵਾਲਾ ਛੋਟਾ ਜਿਹਾ ਗੜਵਾ ਰੱਖਿਆ ਹੋਇਆ ਤੇ ਉਹਨਾਂ ਨੂੰ ਉਹ ਜਿਹੜੇ ਆਉਣ ਵਾਲੇ ਆ ਔਰ ਉਹਦੇ ਵਿੱਚ ਉਹ ਪੈਸੇ ਪਾਈ ਜਾਂਦੇ ਆ ਤੇ ਮੋਹਰੇ ਬੈਠ ਜਾਂਦੇ ਤੇ ਅੱਖਾਂ ਮੀਟ ਕੇ ਬੈਠਾ ਉਹ ਪੰਡਿਤ, ਕਦੀ ਅੱਖਾਂ ਮੀਟਦਾ ਕਦੀ ਘਾੜਦਾ, ਫਿਰ ਉੱਚਾ ਹੋ ਕੇ ਕਹਿੰਦਾ ਮੈਨੂੰ ਸ਼ਿਵਨਾਥਪੁਰੀ ਦੇ ਦਰਸ਼ਨ ਹੋ ਗਏ ਆ, ਮੈਨੂੰ ਬ੍ਰਹਿਮੰਡਪੁਰੀ ਦੇ, ਮੈਨੂੰ ਬ੍ਰਹਮਪੁਰੀ ਦੇ ਦਰਸ਼ਨ ਹੋ ਗਏ ਆ ਔਰ ਮੈਨੂੰ ਵਿਸ਼ਨੂੰ ਭਗਵਾਨ ਦੇ ਦਰਸ਼ਨ, ਇੱਦਾਂ ਦੀਆਂ ਗੱਲਾਂ ਕਰਦਾ ਹੈ ਤੇ ਸੱਚੇ ਸਤਿਗੁਰ ਧੰਨ ਗੁਰੂ ਨਾਨਕ ਮਹਾਰਾਜ ਵੀ ਉਹਦੇ ਲਾਗੇ ਬੈਠ ਜਾਂਦੇ ਆ। ਹੁਣ ਅੱਖਾਂ ਬੰਦ ਕਰਦਾ ਅੱਖਾਂ ਖੋਲਦਾ ਤੇ ਜਦੋਂ ਇੰਨੀ ਵਾਰੀ ਆ ਗਈ ਅੱਖਾਂ ਬੰਦ ਕਰਨ ਦੀ ਨਾ ਤੇ ਗੁਰਦੇਵ ਪਾਤਸ਼ਾਹ ਭਾਈ ਮਰਦਾਨੇ ਨੂੰ ਇਸ਼ਾਰਾ ਕਰਦੇ ਕਹਿੰਦੇ ਮਰਦਾਨਿਆਂ ਆੜਾ ਪੈਸਿਆਂ ਵਾਲਾ ਲੋਟਕਾ ਜਿਹਾ ਪਿਆ ਨਾ ਇਹ ਚੱਕ ਲਾ ਇਹਦਾ ਮੂਹਰਿਓ, ਇਹਦਾ ਚੱਕ ਕੇ ਇਹਦੇ ਪਿਛਲੇ ਪਾਸੇ ਰੱਖ ਦੇ। ਹੁਣ ਭਾਈ ਮਰਦਾਨਾ ਜੀ ਉੱਠੇ ਆ ਤੇ ਬਾਕੀ ਲੋਕ ਜਿਹੜੇ ਸੀ ਉਹ ਹੈਰਾਨਗੀ ਦੇ ਨਾਲ ਦੇਖਣ ਲੱਗੇ ਪਰ ਸਤਿਗੁਰਾਂ ਨੇ ਆਖ ਦਿੱਤਾ ਚੁੱਪ ਹੋ ਜਾਓ ਹੁਣ ਤੁਸੀਂ ਬੋਲਿਓ ਨਾ, ਇਹ ਤਾਂ ਦਿਖਾ ਦੇ ਤੁਹਾਨੂੰ ਤਾਂ ਪਖੰਡੇ ਦਾ ਆਪਾਂ ਵੀ ਜਿਹੜੇ ਨੂੰ ਸ਼ਿਵਨਾਥਪੁਰੀ ਦੇ ਦਰਸ਼ਨ ਹੁੰਦੇ ਆ ਹੁਣੇ ਦਿਖਾ ਦਿੰਦੇ ਹਾਂ ਤੁਹਾਨੂੰ, ਹੁਣੇ ਕੱਢ ਦਿੰਦੇ ਇਹਦੇ ਦਰਸ਼ਨ। ਹੁਣ ਗੁਰਦੇਵ ਪਾਤਸ਼ਾਹ ਬੈਠੇ ਨੇ, ਭਾਈ ਮਰਦਾਨੇ ਨੇ ਚੱਕਿਆ ਇਹਦਾ ਲੋਟਕਾ ਇਹਦੇ ਪਿਛਲੇ ਪਾਸੇ ਲਿਜਾ ਕੇ ਰੱਖ ਦਿੱਤਾ ਤੇ ਗੁਰੂ ਪਿਆਰੇ ਵਾਰ ਵਾਰ ਅੱਖਾਂ ਖੋਲਣੀਆਂ ਤੇ ਬੰਦ ਕਰਨੀਆਂ, ਉਹਦਾ ਮਤਲਬ ਇਹੀ ਸੀ ਵੀ ਮੇਰਾ ਮੋਹਰਲਾ ਭਾਂਡਾ ਪਿਆ ਆ, ਗੋਲਕ ਪਈ ਆ ਕਿ ਕਿਤੇ ਕੋਈ ਉਰੇ ਪਰੇ ਤੇ ਨਹੀਂ ਹੋ ਗਈ। ਹੁਣ ਗੁਰੂ ਪਿਆਰੇ ਅੱਖਾਂ ਖੋਲਦਾ ਹੈ, ਇਹ ਬ੍ਰਹਿਮੰਡਪੁਰੀ ਦੇ ਦਰਸ਼ਨ ਕਰਦਾ, ਬ੍ਰਹਮਪੁਰੀ ਦੇ ਦਰਸ਼ਨ ਕਰਦਾ, ਸ਼ਿਵਪੁਰੀ ਦੇ ਦਰਸ਼ਨ ਕਰਦਾ ਹੈ। ਹੁਣ ਅੱਖਾਂ ਖੋਲਦਾ ਇਹਨੇ ਜਦੋਂ ਦੇਖਿਆ ਨਾ ਮੋਹਰੇ ਪੈਸਿਆਂ ਵਾਲਾ ਉਹ ਲੋਟਕਾ ਹੈ ਨਹੀਂ ਗਾ, ਆਪੇ ਤੋਂ ਬਾਹਰ ਹੋ ਗਿਆ। ਕਹਿੰਦਾ ਸੰਤੋ ਕੇ ਸਾਥ ਐਸੀ ਮਜ਼ਾਕ ਨਹੀਂ ਕਰੀਦੀ, ਇਹ ਕਿਸਨੇ ਚੁਰਾਇਆ ਹੈ। ਤੇ ਗੁਰੂ ਪਿਆਰਿਓ ਬੜਾ ਗੁੱਸੇ ਵਿੱਚ ਅੱਖਾਂ ਲਾਲ ਕਰਕੇ ਦਬਕੇ ਮਾਰਦਾ ਮੋਹਰੇ ਬੈਠਿਆਂ ਨੂੰ ਤੇ ਗੁਰਦੇਵ ਪਾਤਸ਼ਾਹ ਮੁਸਕਰਾ ਪਏ, ਕਹਿੰਦੇ ਪੰਡਿਤ ਜੀ ਇੰਨਾ ਲੋਹਾ ਲਾਕਾ ਕਾਹਤੋਂ ਹੁੰਦੇ ਆ, ਗੁੱਸੇ 'ਚ ਕਾਹਤੋਂ ਆਉਂਦੇ ਆ ਤੁਸੀਂ, ਤੁਸੀਂ ਤੇ ਵੈਸ਼ਨੂ ਬ੍ਰਹਮਪੁਰੀ ਦੇ ਦਰਸ਼ਨ ਕਰਕੇ ਆਏ ਹੋ, ਸ਼ਹਿਪੁਰੀ ਦੇ ਦਰਸ਼ਨ ਕਰਕੇ ਆਏ ਹੋ ਤੇ ਇਹਨਾਂ ਕੋ ਵਿਚਾਰਿਓ ਕੋ ਕੀ ਪੁੱਛਦੇ, ਇਹਨਾਂ ਨੂੰ ਕੀ ਪਤਾ ਤੇ ਤੁਸੀਂ ਆਪਣੀਆਂ ਇੱਕ ਮਿੰਟ ਵਾਸਤੇ ਅੱਖਾਂ ਬੇਬੰਦ ਕਰਕੇ ਤੇ ਤੁਸੀਂ ਦੇਖ ਲਓ ਤੁਹਾਡਾ ਲੋਟਕਾ ਕਿਤੇ, ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ। ਤੇ ਧੰਨ ਗੁਰਾਂ ਨੇ ਮਹਾਰਾਜ ਨੇ ਬਹੁਤ ਵਧੀਆ ਇਹ ਉਪਦੇਸ਼ ਸੀ ਦਰਅਸਲ ਵੀ ਸੱਜਣਾ ਕਿਉਂ ਪਖੰਡ ਕਰਦਾ। ਹੁਣ ਇਹ ਅੱਖਾਂ ਖੋਲਦਾ ਹੈ, ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਡਿੱਗਦਾ ਹੈ ਤੇ ਸਤਿਗੁਰ ਕਹਿੰਦੇ ਸੱਜਣਾ ਇਹ ਰੱਬ ਦੇ ਜੀਵਾਂ ਨਾ, ਇਹਨਾਂ ਵਿਚਾਰਿਆਂ ਭੁੱਲਿਆਂ ਭਟਕਿਆਂ ਨਾ, ਰੱਬ ਤੋਂ ਟੁੱਟਿਆਂ ਨਾ, ਇਹਨਾਂ ਨਾਲ ਕਾਹਦੀਆਂ ਬੇਈਮਾਨੀਆਂ ਕਰਦੇ ਹੋ ਤੁਸੀਂ, ਇਹਨਾਂ ਨੂੰ ਰੱਬ ਦੇ ਨਾਲ ਜੋੜਨਾ ਹੁੰਦਾ ਹੈ, ਤੋੜਨਾ ਨਹੀਂ। ਤੇ ਸੱਜਣਾ ਜੇ ਤੈਨੂੰ ਕਿਤੇ ਰੱਬ ਨੇ ਸਮੱਤ ਬਖਸ਼ੀ ਸੀ, ਤੈਨੂੰ ਗਿਆਨ ਬਖਸ਼ਿਆ ਸੀ, ਤੂੰ ਵਿੱਦਿਆ ਹਾਸਲ ਕੀਤੀ ਤੇ ਤੈਨੂੰ ਸੱਚ ਦਾ ਉਪਦੇਸ਼ ਦੇਣਾ ਚਾਹੀਦਾ ਸੀ। ਗੁਰੂ ਪਿਆਰਿਓ ਇਸ ਪੰਡਿਤ ਦਾ ਨਾਂ ਸੀ ਕਲਯੁਗੀ ਪਾਂਡਾ,
ਤੇ ਮਹਾਰਾਜ ਗੁਰਬਾਣੀ ਵਿੱਚ ਇਹਦੇ ਬਾਬਤ ਲਿਖਦੇ ਨੇ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਆਂਠ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋਏ, ਆਗੇ ਪਾਛੇ ਕੁਝ ਨਾ ਸੂਝੇ ਇਹ ਪਦਮ ਲੋਏ। ਐਦਾਂ ਦੇ ਪਦਮ ਕਰਦਾ ਫਿਰਦਾ ਤੈਨੂੰ ਅੱਗੇ ਤੇ ਪਿੱਛੇ ਪਈ ਚੀਜ਼ ਦੁਆਰੇ ਤੇ ਪਤਾ ਨਹੀਂ ਹੈ। ਤੇ ਹੁਣ ਗੁਰਦੇਵ ਪਾਤਸ਼ਾਹ ਇਸ ਤੋਂ ਅੱਗੇ ਫਿਰ ਇਹਨਾਂ ਇਹਨਾਂ ਲੋਕਾਂ ਨੂੰ ਸਿੱਧੇ ਰਸਤੇ ਦੇ ਉੱਤੇ ਪਾ ਕੇ ਤੇ ਸੱਚੇ ਸਤਿਗੁਰੂ ਪ੍ਰੀਤਮ ਆਪ ਅੱਗੇ ਤੁਰਦੇ ਨੇ। ਤੇ ਕੱਲ੍ਹ ਜਿੱਥੇ ਆਪਾਂ ਪਹੁੰਚੇ ਸੀ ਕੌਡੇ ਭੀਲ ਦੇ ਕੋਲ, ਗੁਰਦੇਵ ਪਾਤਸ਼ਾਹ ਕੌਡੇ ਭੀਲ ਦੇ ਇਸ ਏਰੀਏ ਦੇ ਵਿੱਚ, ਭੀਲਾਂ ਦੇ ਏਰੀਏ ਦੇ ਵਿੱਚ ਜਾਂਦੇ ਨੇ। ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਥੋੜਾ ਜਿਹਾ ਗੁਰਦੇਵ ਪਾਤਸ਼ਾਹ ਦੇ ਨਾਲ ਉਹ ਵਿਛੜ ਜਾਂਦਾ, ਤੇ ਵਿਛੜਿਆ ਹੋਇਆ ਭਾਈ ਮਰਦਾਨਾ ਜੀ ਇਸ ਕੌਡਾ ਤੇ ਇਹਦੇ ਸਾਥੀਆਂ ਦੇ ਕਬਜ਼ੇ ਦੇ ਵਿੱਚ ਆ ਜਾਂਦਾ। ਤੇ ਗੁਰੂ ਪਿਆਰਿਓ ਇਹ ਇੰਨੇ ਨਿਰਦਈ ਹੋ ਚੁੱਕੇ ਸਨ ਕੁਝ ਇਹ ਲੋਕ ਕਿ ਬੰਦੇ ਨੂੰ ਮਾਰਨ ਤੋਂ ਵੀ ਇਹ ਗੁਰੇਜ਼ ਨਹੀਂ ਸਨ ਕਰਦੇ, ਕਿਉਂਕਿ ਇਹ ਆਰੀਆ ਲੋਕਾਂ ਦੇ ਸਤਾਏ ਹੋਏ ਸਨ। ਇਹਨਾਂ ਨੂੰ ਦੁੱਖ ਤਕਲੀਫਾਂ ਦਿੱਤੀਆਂ ਹੋਈਆਂ ਸੀ ਆਰੀਆ ਲੋਕਾਂ ਨੇ, ਵੱਸਦੇ ਖੇਤਰਾਂ ਦੇ ਵਿੱਚ ਜ਼ਮੀਨਾਂ ਵਾਹੀ ਵਾਲੀਆਂ ਜ਼ਮੀਨਾਂ ਵਿੱਚ ਇਹ ਵਿਚਾਰੇ ਵੱਸਦੇ ਸੀ, ਪਰ ਜਦੋਂ ਆਰੀਆ ਲੋਕ ਆਏ ਇਹਨਾਂ ਨੇ ਉਪਜਾਊ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਕੇ ਇਹਨਾਂ ਨੂੰ ਜੰਗਲ ਵੱਲ ਨੂੰ ਧੱਕ ਦਿੱਤਾ ਸੀ। ਹੁਣ ਗੁਰੂ ਪਿਆਰਿਓ ਇਹਨਾਂ ਨੂੰ ਗਾਏ ਬਗਾਏ ਜਦੋਂ ਇੱਦਾਂ ਦਾ ਕੋਈ ਓਪਰਾ ਆਦਮੀ ਮਿਲ ਪੈਂਦਾ ਸੀ ਤੇ ਉਹਨੂੰ ਕਤਲ ਕਰਕੇ ਉਹਨੂੰ ਮਾਰ ਕੇ ਖਾ ਤੱਕ ਜਾਂਦੇ ਸੀ, ਇਹ ਆਦਮਖੋਰ ਬਣ ਚੁੱਕੇ ਸਨ। ਤੇ ਧੰਨ ਗੁਰੂ ਨਾਨਕ ਮਹਾਰਾਜ ਦਰਅਸਲ ਇਹਨਾਂ ਦੇ ਇਲਾਕੇ ਵਿੱਚ ਇਹਨਾਂ ਲੋਕਾਂ ਦਾ ਸੁਧਾਰ ਕਰਨ ਵਾਸਤੇ ਤੇ ਗਏ ਸਨ ਗੁਰਦੇਵ ਪਾਤਸ਼ਾਹ। ਹੁਣ ਭਾਈ ਮਰਦਾਨਾ ਜੀ ਜਦੋਂ ਥੋੜਾ ਜਿਹਾ ਵਿਛੜ ਜਾਂਦਾ ਹੈ ਨਾ ਤੇ ਇਹਨਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ, ਤੇ ਇਹ ਪੁੱਛਦੇ ਤੂੰ ਕੌਣ ਹੈ? ਕਹਿੰਦਾ ਮੇਰਾ ਨਾਮ ਮਰਦਾਨਾ ਹੈ, ਮੇਰਾ ਪ੍ਰੀਤਮ ਨਾਲ ਹੈ, ਧੰਨ ਗੁਰੂ ਨਾਨਕ ਦਾ ਮੈਂ ਸਿੱਖ ਸੇਵਕ ਹਾਂ। ਤੇ ਗੁਰੂ ਪਿਆਰਿਓ ਗੁਰੂ ਬਾਬਾ ਨਾਨਕ ਦੀਆਂ ਅੱਖਾਂ ਤੋਂ ਕੋਈ ਬਚਿਆ ਤੋਂ ਕਿੱਡਾ ਵੀ ਕੋਈ ਪਾਪੀ ਸੀ ਉਹਦਾ ਨਜ਼ਰਾਂ ਤੋਂ ਕੋਈ ਬਚ ਨਹੀਂ ਸਕਿਆ। ਅਸਲ ਮਰਦਾਨਾ ਇੱਕ ਬਹਾਨਾ ਸੀ, ਮਿਲਣਾ ਸੱਚੇ ਸਤਿਗੁਰੂ ਆਪ ਹੀ ਕੌਡੇ ਨੂੰ ਚਾਹੁੰਦੇ ਸਨ। ਉਹ ਸੱਜਣਾ ਇਹ ਮਨੁੱਖਾ ਜਨਮ ਤੂੰ ਕਿੱਧਰਲੇ ਪਾਸੇ ਲਾ ਰਿਹਾ? ਭਾਈ ਮਰਦਾਨਾ ਜੀ ਫੜਿਆ ਹੋਇਆ ਸਾਹਮਣੇ ਪਾਸੇ ਤੇਲ ਦਾ ਕੜਾਹਾ ਤੱਤਾ ਧਰਿਆ ਹੋਇਆ, ਤੇ ਗੁਰੂ ਪਿਆਰਿਓ ਛੁਰੀਆਂ ਤੱਤੀਆਂ ਕਰਦੇ ਆ ਮਰਦਾਨੇ ਨੂੰ, ਕਹਿੰਦੇ ਸੱਜਣਾ ਅੱਜ ਤੈਨੂੰ ਹਲਾਲ ਕਰਨਾ, ਅੱਜ ਤੇਰਾ ਮਾਸ ਖਾਵਾਂਗੇ। ਤੇ ਭਾਈ ਮਰਦਾਨਾ ਜੀ ਡਰਿਆ ਜ਼ਰੂਰ ਹੈ ਪਰ ਆਪਣੇ ਪ੍ਰੀਤਮ ਦੇ ਉੱਤੇ ਇੱਕ ਵਿਸ਼ਵਾਸ ਹੈ ਕਿ ਸੱਜਣੋ ਮੇਰਾ ਮਾਲਕ ਆ ਕੇ ਮੈਨੂੰ ਛਡਾ ਲੈਗਾ, ਉੱਥੇ ਤੁਹਾਡੀ ਇੱਕ ਨਹੀਂ ਚੱਲਣੀ। ਤੇ ਸਤਸੰਗ ਜੀ ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ

ਭਾਈ ਮਰਦਾਨਾ ਜੀ ਇਸ ਕੌਟੇ ਨੇ ਆਪਣੀ ਗ੍ਰਿਫਤ ਦੇ ਵਿੱਚ ਲਿਆ, ਗ੍ਰਿਫਤਾਰ ਕੀਤਾ ਹੋਇਆ। ਡਰਾਵੇ ਦੇ ਰਿਹਾ ਸਾਹਮਣੇ ਪਾਸੇ ਤੇਲ ਉਬਲਣਾ ਰੱਖ ਦਿੱਤਾ ਗੁਰੂ ਪਿਆਰੇ, ਉਹ ਹਰ ਤਰ੍ਹਾਂ ਤਸੀਹੇ ਦੇ ਕੇ ਭਾਈ ਮਰਦਾਨਾ ਜੀ ਅੱਜ ਦੇ ਇਹਨੇ ਜਾਨ ਲੈ ਲੈਣੇ ਸੀ। ਪਰ ਭਾਈ ਮਰਦਾਨਾ ਜੀ ਵੀ ਆਪਣੇ ਪ੍ਰੀਤਮ ਤੋਂ ਬਲਹਾਰ ਜਾਣ ਵਾਲਾ, ਆਪਣੇ ਮਹਿਬੂਬ ਦੇ ਗੁਣਾਂ ਤੋਂ ਚੰਗੀ ਤਰ੍ਹਾਂ ਵਾਕਬ, ਵੀ ਆਪਣੇ ਪ੍ਰੀਤਮ ਨੂੰ ਮੈਂ ਜਦੋਂ ਯਾਦ ਕਰ ਲਿਆ ਨਾ, ਅੱਗੇ ਉਹਨੇ ਮੇਰੀ ਕਈ ਵਾਰ ਜਾਨ ਬਚਾਈ ਹੈ, ਅੱਜ ਵੀ ਬਚਾਵੇਗਾ। ਅਰਦਾਸ ਹੈ ਭਾਈ ਮਰਦਾਨਾ ਜੀ ਅਰਦਾਸ ਕਰਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਦਾਤਾ ਠੀਕ ਹੈ ਮੇਰੀ ਗਲਤੀ ਹੈ, ਤੁਸੀਂ ਮੈਨੂੰ ਕਹਿੰਦੇ ਰਹਿ ਵੀ ਮਰਦਾਨਿਆਂ ਇਹ ਰਸਤਾ ਜਿਹੜਾ ਬੜਾ ਵਿਖੜਾ ਹੀ ਹੋ, ਇੱਥੇ ਉਪਰੇ ਲੋਕਾਂ ਦੇ ਵਿੱਚ ਆਪਾਂ ਆਏ ਹਾਂ, ਕਿਤੇ ਉਹੋ ਜਿਹੀ ਕੋਈ ਗੱਲ ਨਾ ਹੋ ਜਾਵੇ। ਪਰ ਬਾਬਾ ਮੈਂ ਤੇਰੇ ਬਚਨਾਂ ਦੀ ਪਰਵਾਹ ਕੀਤਿਓ ਬਗੈਰ ਮੈਂ ਇੱਥੋਂ ਤੁਰ ਪਿਆ, ਮੈਨੂੰ ਇੱਕ ਵਾਰ ਮਾਫ ਕਰ ਦੇ ਬਾਬਾ, ਮੈਂ ਫੇਰ ਨਹੀਂ ਰੁੱਸਾਂਗਾ। ਇੱਦਾਂ ਦੀਆਂ ਅਰਦਾਸਾਂ ਕਰਦਾ, ਸਤਿਗੁਰੂ ਆ ਸਾਹਮਣੇ ਪਾਸੇ ਮੈਨੂੰ ਮੌਤ ਦਿਸ ਰਹੀ ਹੈ, ਅੱਜ ਇੱਕ ਵਾਰ ਇਸ ਮੌਤ ਦੇ ਖੂਹ ਦੇ ਵਿੱਚੋਂ ਕੱਢ ਲਾ, ਮੈਂ ਦੁਬਾਰਾ ਕਦੀ ਇੱਦਾਂ ਦੀ ਗਲਤੀ ਨਹੀਂ ਕਰਾਂਗਾ, ਤੇ ਤੋਂ ਫੇਰ ਨਹੀਂ ਕਦੀ ਰੁੱਸਾਂਗਾ। ਸੋ ਗੁਰੂ ਪਿਆਰਿਓ ਸ਼ਹਿਨ ਸ਼ਾਹ ਦੀਨ ਦੁਨੀ ਦੇ ਮਾਲਕ, ਇਸ ਜਗ੍ਹਾ ਦੇ ਉੱਤੇ ਭਾਈ ਮਰਦਾਨਾ ਜੀ ਦੀ ਅਰਦਾਸ ਸੁਣ ਕੇ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਆ, ਤੇ ਸਤਸੰਗ ਜੀ ਤਪਦੇ ਕੜਾਹੇ ਠਾਰ ਦਿੰਦੇ ਆਪਣੇ ਬਚਨਾਂ ਦੇ ਨਾਲ। ਕੈਸੀ ਰਹਿਮਤ ਹੋਵੇਗੀ ਸਤਿਗੁਰਾਂ ਦੇ ਬਚਨਾਂ ਵਿੱਚ, ਅੱਜ ਵੀ ਹੈ, ਅੱਜ ਵੀ ਸਾਡੇ ਤਪੇ ਹਿਰਦਿਆਂ ਨੂੰ ਠਾਰਦੀ ਹੈ। ਪਰ ਮਜਬੂਰੀ ਇਹ ਆ ਕਿ ਅਸੀਂ ਸੱਚੇ ਸਤਿਗੁਰਾਂ ਦੇ ਕੋਲ ਭਾਈ ਮਰਦਾਨੇ ਵਰਗਾ ਜਿਗਰਾ, ਉਹਨਾਂ ਵਰਗਾ ਜੀਵਨ ਲੈ ਕੇ ਨਹੀਂ ਪਹੁੰਚੇ। ਸਤਿਗੁਰ ਕਿਰਪਾ ਕਰਨ, ਕੌਡੇ ਨੂੰ ਜਾ ਕੇ ਸਿੱਧੇ ਰਸਤੇ ਪਾ ਦਿੱਤਾ। ਮੈਂ ਕਹਿੰਦਾ ਕਿੱਡਾ ਸਾਡੇ ਤੋਂ ਲੱਖਾਂ ਗੁਣਾ ਚੰਗਾ ਉਹ ਕੌਡਾ ਹੋਵੇਗਾ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਜਾਂਦਾ। ਗੁਰੂ ਬਾਬਾ ਮਾਫ਼ ਕਰ ਦੇ, ਜਿੰਨੀਆਂ ਮੇਰੀਆਂ ਪਿਛਲੀਆਂ ਭੁੱਲਾਂ ਕੀਤੀਆਂ ਉਹਨਾਂ ਨੂੰ ਮਾਫ਼ ਕਰ ਦੇ, ਪਿਛਲੇ ਔਗਣ ਨਾ ਚਤਾਰੀ, ਬਸ ਮੈਨੂੰ ਆਪਣਾ ਅੱਗੇ ਤੋਂ ਚੰਗਾ ਇਨਸਾਨ ਬਣਾ ਲਾ। ਤੇ ਧੰਨ ਗੁਰੂ ਮਹਾਰਾਜ, ਦੇਖੋ ਸਤਿਗੁਰਾਂ ਦੀ ਕਿਰਪਾ। ਆਦਮ ਖਾਣਾ ਸੀ ਬੰਦਿਆਂ ਨੂੰ ਤਲ ਤਲ ਕੇ ਖਾਣ ਵਾਲਾ, ਤੇ ਧੰਨ ਗੁਰੂ ਨਾਨਕ ਮਹਾਰਾਜ ਉੱਤੇ ਦਿਵ ਦ੍ਰਿਸ਼ਟੀ ਪਾਉਂਦੇ ਨੇ, ਉੱਤੇ ਰਹਿਮ ਤੇ ਨਦਰ ਕਰਦੇ ਨੇ, ਤੇ ਸਾਡੇ ਸਿੱਖ ਕੌਮ ਦਾ ਪ੍ਰਚਾਰਕ ਬਣ ਜਾਂਦਾ ਕੌਡਾ। ਔਰ ਉਸ ਏਰੀਏ ਦੇ ਵਿੱਚ ਉਸ ਭਾਈ ਕੌਡੇ ਨੇ ਸਿੱਖੀ ਦਾ ਪ੍ਰਚਾਰ ਕੀਤਾ, ਇਸ ਤਰ੍ਹਾਂ ਉਹ ਗੁਰੂ ਮਹਾਰਾਜ ਜੀ ਦਾ ਸਿੱਖ ਬਣਿਆ। ਇਸ ਤੋਂ ਅੱਗੇ ਗੁਰਦੇਵ ਪਾਤਸ਼ਾਹ ਕਿੱਧਰ ਨੂੰ ਜਾਂਦੇ ਨੇ ਉਹ ਕੱਲ੍ਹ ਦੇ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਗੁਰੂ ਪਿਆਰਿਓ ਇੱਕ ਬੇਨਤੀ ਕਰਦੇ ਹੁੰਦੇ, ਅੱਗੇ ਵੀ ਕਰਦੇ ਅੱਜ ਫਿਰ ਕਰਦੇ ਹਾਂ, ਸਾਡੇ ਅਤਿ ਸਤਿਕਾਰਯੋਗ ਵੀਰ ਇੱਥੇ ਐਲਬਰਟਾ ਤੋਂ ਤੁਹਾਡੇ ਇਸ ਏਰੀਏ ਦੇ ਵਿੱਚ ਰੈਫਰੈਂਡਮ ਹੋ ਰਿਹਾ, ਵੋਟਾਂ ਪੈ ਰਹੀਆਂ, ਔਰ ਤੁਸੀਂ ਉਸ ਚੀਜ਼ ਦਾ ਲਾਹਾ ਲੈ ਸਕਦੇ ਹੋ, ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹੋ। ਐਡਮਿੰਟਨ ਦੇ ਵਿੱਚ ਇਹ 18 ਅਕਤੂਬਰ ਹੈ ਸ਼ਾਇਦ, ਸੋ ਤੁਸੀਂ ਗੁਰੂ ਪਿਆਰਿਓ ਉਹਨਾਂ ਵੱਲੋਂ ਬੇਨਤੀ ਹੈ ਕਿ ਤੁਸੀਂ ਅਨਾਊਂਸ ਕਰ ਦਿਆ ਕਰੋ। ਗੁਰੂ ਪਿਆਰਿਓ ਅਸੀਂ ਅਨਾਊਂਸਮੈਂਟ ਕਰਦੇ ਰਹੀਦਾ, ਅੱਜ ਫੇਰ ਕਰਦੇ ਹਾਂ ਕਿ ਪਿਆਰਿਓ ਤੁਸੀਂ ਆਪਣੀ ਆਜ਼ਾਦੀ ਦੀ ਗੱਲ ਕਾਨੂੰਨ ਤੌਰ ਦੇ ਉੱਤੇ ਰੱਖ ਸਕਦੇ ਹੋ ਉਹਨਾਂ ਵੋਟਾਂ ਦੇ ਵਿੱਚ ਭਾਗ ਲੈ ਕੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਢਾਡੀ ਜਥੇ ਨੂੰ ਬੁਲਾਓ ਫਤਿਹ। ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਅਰਦਾਸ ਬੇਨਤੀ ਹੋਵੇਗੀ, ਹੁਕਮਨਾਮਾ, ਤੇ ਗੁਰੂ ਪਿਆਰਿਓ ਆਪਾਂ ਗੁਰੂ ਕੇ ਲੰਗਰ ਛੱਕ ਕੇ ਸਾਰਿਆਂ ਨੇ ਜਾਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ, ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਸਮੂਹ।

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਪਵਿੱਤਰ ਜਸ ਗਾਇਨ ਕੀਤਾ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਜਸਪ੍ਰੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਉਹ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ, ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਜਾਪ ਸੇਵਾ ਸਿਮਰਨ ਭਜਨ ਬੰਦਗੀ ਦੀ ਦਾਤ ਬਖਸ਼ਿਸ਼ ਕਰਕੇ ਆਨੰਦਮਈ ਜੀਵਨ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰਨਾ, ਕਿਰਤ ਕਮਾਈਆਂ ਵਿੱਚ ਵਰਖਤਾਂ ਬਖਸ਼ਿਸ਼ ਕਰਨੀਆਂ, ਮਾਤਾ ਪਿਤਾ ਦਾ ਆਗਿਆਕਾਰੀ ਬਣਾ ਕੇ ਰੱਖਣਾ, ਗੁਰਬਾਣੀ ਗੁਰੂ ਘਰ ਦੀ ਸੇਵਾ ਦੀ ਦਾਤ ਬਖਸ਼ਿਸ਼ ਕਰਨੀ, ਚਰਨਾਂ ਕਮਲਾਂ ਦਾ ਪਰਸਪਰ ਪਿਆਰ ਬਖਸ਼ਿਸ਼ ਕਰਨਾ, ਸਦਾ ਹੀ ਅੰਗ ਔਰ ਸੰਗ ਸਹਾਈ ਹੋ ਕੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਤਿਗੁਰੂ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ

ਸਲੋਕ ਜੈਸਾ ਦੂਖੋ ਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨੈ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜੇਵਾ ਮਨ ਵਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤਕਰ ਗਾਵ ਹੋ ਸੋਹਿਲਾ ਸੇਵਰ ਹੋ ਸਿਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾਦੇ ਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਂ ਸਮ ਹੁਣਾ ਪਹਿਲਾਂ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਵਿਸਵੇ ਚਸਗਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਦੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬੁਨਰਾ

ਨੈਣ ਹੈ ਹੈ ਤੁਹੇ ਕੋ ਸਹਿ ਸਮੁਤ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬੈਨ ਸਹਿਸ ਤਾਪ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮੁਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਢਣ ਦੌਤ ਪੁਨ ਵੱਡਾ ਹੈ ਰਹਾਉ ਸਾਗਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ ਹਮ

ਖੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਤ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੀਓ ਪਿੰਡ

ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗੌਤੀ ਜੀ ਸਹਾਇ ਵਾਸੜੀ ਭਗੌਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੇ ਅੰਬਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੇ ਸੰਤ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਕੇ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਇਥ ਕਾਲਜੁਗ ਕੇ ਜਹਾਜ ਹਲਤ ਬਲਤ ਕੇ ਰੱਖਿਅਕ ਲੋਪ ਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਰੱਖੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਂ ਨਿਦਾਨਿਆਂ ਦੇ ਤਾਣ ਨਿਓਟੀਆਂ ਦੀ ਔਰ ਨਿਆਸੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾਂ ਸਾਹਿਬ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਗਣਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੁੰਦਰ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

فتح.

ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਵਾਲਿਹੁ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ
ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਾ

0: ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ। ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ। ਬ੍ਰਹਮ ਮਹੇਸਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ। ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹਾਉ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ। ਕਉ ਬੂਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਉ ਬੂਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚਾਓ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ। ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖੇ ਸਭੈ ਕਰਤਾਰਾ ਮੋਰ ਅੱਛਾ ਨਿਜ ਕਾਰ ਦੈ ਕਰੀਐ। ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹੈ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ। ਜੋ ਬਾਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖੇ ਹਮਾਰੇ ਤਾਰੀਆ ਹੈ। ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਜੈ ਉਬਰੀਐ। ਮਰਨ ਕਾਲ ਕਾ ਤਰਾਸ ਨੇ ਵਰੀਐ ਹੂਜੋ ਸਦਾ ਹਮਾਰੇ ਪੱਛਾ। ਸ੍ਰੀ ਅਸ ਧੁਜ ਜੂ ਕਰੀ ਆਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ। ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ। ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ। ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ। ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ। ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ। ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ। ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ। ਸਤਰਨ ਕੋ ਪਾਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। संतन दुख पाए ते दुखी, सुख पाए साधन के सुखी। एक एक की पीर पछाना, घट घट के पट पट की जाना। जब उदकरख करा करतारा, प्रजा धरत तब देह अपारा। जब आकरख करत हो कब हूँ, तुम मैं मिलत देह धार सब हूँ। जेते बदन सृष्ट सब धारै, आप अपनी बूझ उचारै। तुम सब ही ते रहत निरालम, जानत बेद भेद अर आलम। निरंकार निरिबकार निरलंब, आदि अनिल अनाद असंभ। ताका मूड उचारत भेदा, जाको भेव न पावत बेदा। ताका कर पाहन अनुमानत, महामूढ़ कच भेद न जानत। महादेव कौ कहत सदा सेव, निरंकार का चीनत नह भेव। आप आपनी बुद्ध है जेती, बरनत भिन्न भिन्न तुहे तेती। तुमरा लखा ना जाए पसारा, किह बिद सजा प्रथम संसारा। एकै रूप अनूप स्वरूपा, रंक भयो राव कही भूपा। अंडज जेरज सेत जकीनी, उत भुज खान बहुर रच दीनी। कहूं फूल राजा हुआ बैठा, कहूं सिमट भयो संकर एकैठा। सिगरी श्रेष्ट दिखाए अचम भव, आदि जुगाद स्वरूप स्वयं भव। अब रक्षा मेरी तुम करो, सिखे उबार असिखे संगरो। दुष्ट जिते उठवत उत्पाता, सकल मलेच्छ करो रन काता। जे अस तुज तव सरणी परे, तिन के दुष्ट दुखित हुआ मरे। पुरख जावन पग परे ते हारे, तिन के तुम संकट सब टारे। जो काल को एक बार त्या है, ताके काल निकट नह है। रक्षा होए ताहे सब काला, दुष्ट अरिष्ट टरें तत्काला। कृपा दृष्ट तन जाहे निहारे हो, ताके ताप तनक मह हारे हो। रिद्ध सिद्ध कारमो सब होई, दुष्ट छाह छुवै सकै ना कोई। एक बार जिन तुम्हें संभारा, काल फास ते ताहे उबारा। जिन नार नाम तिहारो कहा, दारिद दुष्ट दोख ते रहा। खड़ग केत मैं सरन तिहारी, आप हाथ दै लिहो उबारी। सर बठाओर मोह हो सहाई, दुष्ट दोख ते लेहो बचाई। कृपा करी हम पर जग माता, ग्रंथ करा पूरन सुबराता। किल बिख सकल देह को हरता, दुष्ट दोखियन को छै करता। श्री अस तुज जब भय दयाला, पूरन करा ग्रंथ तत्काला। मन बांछत फल पावै सोई, दुख ना तिसै व्यापत कोई। अडिल सुनै गोंग जो याहे, सो रसना पावई। सुनै मूड चित लाए चतुरता आवई। दुख दर्द पाओ निकट ना, तिन नर के रहै हो जो। या की एक बार चाओ पई को कहै, चाओ पई। संबत सत्तर है सहस पनिजै, अर्ध सहस फुन तीन कहिजै। भादरव सुदी अष्टमी रवे वारा, तीर सतुद्रव ग्रंथ सुधारा। सुवैया पाए गहे जब ते तुमरे, तब ते को आंख तरे नहीं आन्यो। राम रहीम पुराण कुरान, अनेक कहें मत एक ना मान्यो। सिमृत शास्त्र वेद सब बहु भेद, कहें हम एक ना जान्यो। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ, ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਵੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ। ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੁ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਨਹੋ ਸੰਤਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਣਵਾਰੀਆ। ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾ ਸੋ ਜਨ ਦੇਹੇ ਜਿਸ ਨੂੰ। ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ। ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵਏ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵਹੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵਹੋ ਸੱਚੀ ਬਾਣੀ। ਕਹਿ ਨਾਨਕ ਸੁਨਹੋ ਸੰਤਹੋ, ਕਥਿਹੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਨੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾ ਮੋਹਨੀ ਤਿਨੈ ਕੀਤੀ। ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੈ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੈ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀ ਆਹੋ ਮੈਲੇ ਬਾਹਰ ਹੋ ਨਿਰਮਲ ਜੀ ਆਹੋ ਤਾਂ ਮੈਲੇ ਤਿਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਬਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਵੈ ਹਾਰਿਆ जियहु निर्मल बहरहु निर्मल, बहरहु ता निर्मल जियहु निर्मल। सतगुर ते करनी कमानी, कूड़ की सोए पहुचै नाही, मनसा सच समानी। जन्म रतन जिनी खटिया, भले सेवन जारे, कह नानक जिन मन निर्मल। सदा रह है गुर नाले, जे को सिख गुरु सेती सनमुख होवै, होवै ता सनमुख सिख कोई। जियहु रहै गुर नाले, गुर के चरण हिरदै त्याए, अंतर आत्मै समाले। आप छड सदा रहै परनै, गुर बिन अवर न जानै कोए। कहै नानक सुनहो संतहो, सो सिख सनमुख होए। जे को गुर ते वे मुख होवै, बिन सतगुर मुक्त ना पावै, पावै मुक्त ना होर थै कोई। पुछो हो बिबेकी आ जाए, अनेक जूनी भरम आवै, बिन सतगुर मुक्त ना पाए, फिर मुक्त पाए लाग चरणी। सतगुरु शब्द सुनाए, कहै नानक विचार देखा हो, बिन सतगुर मुक्त ना पाए। आवहु सिख सतगुरु के प्यारे हो, गावहु सच्ची बाणी, बाणी ता गावहु गुरु केरी। बाणिया सिर बाणी, जिन कौ नदर कर्म होवै, हिरदै तिना समानी। पीवहो अमृत सदा रहो हर रंग, जपहो सारग पानी। कहै नानक सदा गावहो एह सच्ची बाणी। सतगुरु बिना होर कच्ची है बाणी, बाणी ता कच्ची सतगुरु बाजहो होर कच्ची बाणी। कह दे कच्चे सुन दे कच्चे, कच्ची आख वखाणी। हर हर नित कर है रसना, कहया कछु ना जानी। चित जिन का हिर लया माया, बोलन पए रवाणी। कहै नानक सतगुरु बाजहो होर कच्ची बाणी। गुर का शब्द रतन है, हीरे जित जड़ाओ। शब्द रतन जित मन लागा, एहो हुआ समाओ। शब्द सेती मन मिलिया, सच्चा लाया पाओ। आपे हीरा रतन आपे, जिसनो दे बुझाए। कहै नानक शब्द रतन है, हीरा जित जड़ाओ। सेव सकत आप उपाय, कै करता आपे हुक्म वरताए। हुक्म वरताए आप वेखै, गुरमुख किसै बुझाए। तोड़े बंधन होवै मुक्त, शब्द मन वसाए। गुरमुख जिसनो आप करे सो होवै, एकस स्यो लिव लाए। कहै नानक आप करता आपे हुक्म बुझाए। सिमरत शास्त्र पुन पाप विचार दे, तत्तै सार ना जानी। तत्तै सार ना जानी गुरु बाजहो, तत्तै सार ना जानी। तिही गुणी संसार भ्रम सुता, सुत्या रैन विहानी। गुर किरपा ते से जन जागे, जिन्ना हर मन वसिया। बोला है अमृत बाणी, कहै नानक सो तत पाए। जिसनो अन दिन हर लिव लागै, जागत रैन विहानी। माता के उदर मह प्रतपाल करे, सो क्यों मनहु विसारिया। मनहु क्यों विसारिया ए वडदाता, जे अगन मह आहार पहुचावे। ओस नो केहो पोहे ना सकी, जिस नाओ अपनी लिव लावे। अपनी लिव आपे लाए, गुरमुख सदा संभालिया। कहै नानक ए वडदाता, सो क्यों मनहु विसारिया। जैसी अगन उदर मह, तैसी बाहर माया। माया अगन सब इको जेही, करतै खेल रचाया। जा तिस भाणा ता जम्मिया, परवार भला पाया। लिव छुड़की लगी तरिसना, माया अमर वरताया। एह माया जित हर विसरै, मोह उपजै भाओ दूजा लाया। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸਉ ਪੀਐ, ਵਿੱਚ ਹੋ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀ ਆਹੋ, ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੂਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ। ਸੁਣਹੋ ਸਤ ਬਾਣੀ ਜਿਤ ਸੁਣੀ, ਮਨ ਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ, ਪਵਿੱਤਰ ਹੋਵਾ ਹੋ, ਸਾਚੈ ਸੁਣਨੈ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੈ ਲਾਏ ਭਾਵਨੀ, ਇਕਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵਹੇ। ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨ੍ਹਾਂ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਨ ਪਾਵਹੇ। ਕਹੈ ਨਾਨਕ ਸੱਚ ਸੋ ਹਿਲਾ ਸੱਚੈ ਘਰ ਗਾਵਹੇ। ਅਨੰਦ ਸੁਨਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ। ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਚ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

खंड ब्रह्मांड पाताल दीप रविया सब लोई।

ਸਤ ਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਦ ਦਿੰਦੇ ਆ ਕਿ ਭਗਤ ਕਬੀਰ ਜੀ ਦੇ ਰਚਨਾ ਦੁਆਰਾ ਦੱਸਦੇ ਆ ਕਿ ਇਹ ਜੋ ਸਰੀਰ ਹੈ ਇੱਕ ਨੇ ਇਸਨੇ ਇੱਕ ਦਿਨ ਦੁਨੀਆਂ ਤੋਂ ਕੂਚ ਕਰ ਜਾਣਾ, ਇਸ ਤੋਂ ਕੀ ਲਾਹਾ ਲਿਆ ਜਾਵੇ। ਉਹ ਕਹਿੰਦੇ ਸਤਸੰਗਤ ਵਿੱਚ ਆ ਕੇ ਪ੍ਰਭੂ ਦੇ ਗੁਣ ਗਾਏ ਜਾਣ, ਨਾਮ ਧਿਆਇਆ ਜਾਵੇ, ਉਹ ਆਪਣੇ ਕੰਮ ਆਏਗਾ। ਸਤਿਗੁਰੂ ਜੀ ਦੱਸਦੇ ਆ ਕਿ ਜਿਹਬਾ ਗੁਣ ਗੋਬਿੰਦ ਭਜੋ, ਕਾਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੇ ਨਾ ਜੰਮ ਕੇ ਥਾਮ। ਆਪਣੀ ਰਸਨਾ ਨਾਲ ਜਪੋ ਅਤੇ ਉਸਨੂੰ ਆਪਣੇ ਸਰਵਣਾਂ ਦੁਆਰਾ, ਆਪਣੇ ਕੰਨਾਂ ਦੁਆਰਾ ਸੁਣੋ। ਇਸ ਤਰ੍ਹਾਂ ਕਰਨ ਦੇ ਨਾਲ ਉਹ ਕਹਿੰਦੇ ਜੰਮਾਂ ਦੇ ਰਸਤੇ ਤੋਂ ਬਚ ਜਾਏਗਾ, ਪਰੇ ਨਾ ਜੰਮ ਕੇ ਧਾਮ। ਦੂਜਾ ਰਸਤਾ ਲਿਵ ਦਾ ਰਸਤਾ, ਜੰਮਣ ਦਾ ਰਸਤਾ, ਇਸਨੂੰ ਮਾਇਆ ਦਾ ਰਸਤਾ ਵੀ ਕਿਹਾ, ਧਾਤ ਦਾ ਰਸਤਾ ਵੀ ਕਿਹਾ। ਦੂਸਰਾ ਬੰਦਗੀ ਦਾ ਰਸਤਾ, ਲਿਵ ਦਾ ਰਸਤਾ, ਪਰਮਾਤਮਾ ਨਾਲ ਨਾਮ ਨਾਲ ਲਿਵ ਜੋੜ ਕੇ ਜਿਸ ਘਰ ਤੋਂ ਆਪਾਂ ਵਿਛੜੇ ਹੋਏ ਹਾਂ, ਨਿੱਜ ਘਰ ਉਸ ਦੇ ਵਿੱਚ ਆਪਾਂ ਨੇ ਵਾਸਾ ਕਰਨਾ। ਨਿੱਜ ਕਰ ਮਹਿਲ ਪਾਵੋ ਸੁਖ ਸਹਿਜੇ, ਵੋਹਰ ਨਾ ਹੋਏ ਗੋ ਫੇਰਾ। ਜਦੋਂ ਆਪਣਾ ਉੱਤੇ ਵਾਸਾ ਹੋ ਗਿਆ, ਆਪਣਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਏਗਾ। ਪਰ ਆਪਾਂ ਨੇ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ, ਆਪਾਂ ਜਿਵੇਂ ਬਹੁਤ ਵੱਡੇ ਭਾਗਾਂ ਦੀ ਗੱਲ ਆ ਕਿ ਸਾਰੇ ਅੰਮ੍ਰਿਤ ਵੇਲੇ ਆ ਕੇ ਜਪਦੇ ਹੋ, ਸਤਿਗੁਰੂ ਜੀ ਕਿਰਪਾ ਕਰਦੇ ਆ, ਆਪਾਂ ਨੂੰ ਸੰਗਤ ਵਿੱਚ ਜੋੜਦੇ ਆ, ਅਤੇ ਆਪਾਂ ਤੋਂ ਇਹ ਆਪਣੇ ਗੁਣ ਆਪੇ ਹੀ ਗਵਾ ਰਹੇ ਆ। ਆਪਾਂ ਨਹੀਂ ਗਾ ਸਕਦੇ, ਆਪਾਂ ਨੇ ਮਨ ਇਕਾਗਰਚਿਤ ਕਰਕੇ ਇਹ ਆਪਾਂ ਲਾਹਾ ਲੈਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਕਾਗਰ ਚੀਤ। ਸਾਵਧਾਨੀ ਕਿਹੜੀ ਵਰਤਣੀ? ਆਪਾਂ ਨੇ ਨੇਤਰ ਬੰਦ ਰੱਖਣੇ ਆ। ਜੇ ਆਪਣੇ ਨੇਤਰ ਖੁੱਲ੍ਹੇ ਹੋਣਗੇ, ਆਪਣਾ ਧਿਆਨ ਕਾਰਾਂ ਵਿੱਚ ਚਲਿਆ ਜਾਏਗਾ, ਨਾਮ ਤੋਂ ਪਰੇ ਹੋ ਕੇ ਫਿਰ ਆਪਾਂ ਦੁਨੀਆਂ ਦੇ ਝਮੇਲੇ ਵਿੱਚ ਚਲੇ ਜਾਵਾਂਗੇ। ਨੇਤਰ ਬੰਦ ਹੋਣਗੇ, ਆਪਣਾ ਮਨ ਜੋ ਨਾਮ ਨਾਲ ਜੁੜਿਆ ਰਹੇਗਾ। ਇਸ ਤਰ੍ਹਾਂ ਕਰਦੇ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਜੋ ਧੁਨ ਉਤਪੰਨ ਹੋਣੀ ਹੈ, ਉਸ ਵਿੱਚ ਆਪਾਂ ਨੇ ਬਿਰਤੀ ਟਿਕਾ ਕੇ ਉਸ ਮਾਰਗ 'ਤੇ ਚੱਲ ਕੇ ਅਤੇ ਆਪਾਂ ਨਿੱਜ ਘਰ ਜਾਣਾ। ਆਪਾਂ ਜਨ ਜੀਵ ਦੇ ਜੀਵ ਦੇ ਆਪਾਂ ਨਿੱਜ ਘਰ ਵਿੱਚ ਵਾਸਾ ਕਰਨਾ। ਸਤਿਗੁਰੂ ਜੀ ਆਪਾਂ ਨੂੰ ਬੜੇ ਹੀ ਪਿਆਰ ਦੇ ਨਾਲ ਜਪਣ ਦੇ ਵਾਸਤੇ ਕਹਿੰਦੇ ਆ ਅਤੇ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਾਣੀ। ਜਦੋਂ ਆਪਾਂ ਸਾਰੇ ਨਿਰਮਲ ਚਿੱਤ ਹੋ ਕੇ ਜਪਦੇ ਹਾਂ, ਧੁਨ ਉਤਪੰਨ ਹੁੰਦੀ ਆ, ਉਸ ਧੁਨ ਨੂੰ ਆਪਾਂ ਨੇ ਪਕੜ ਵਿੱਚ ਲੈਣਾ। ਵਾਹਿਗੁਰੂ ਜਦੋਂ ਜਪਦੇ ਹਾਂ, ਉਸ ਵਿੱਚ ਪੂਰੇ ਤਕਾਰ ਦੇ ਨਾਲ ਆਪਾਂ ਬਿਰਤੀਆਂ ਜੋੜ ਕੇ ਉਸ ਨੂੰ ਫਾਲੋ ਕਰਦੇ ਕਰਦੇ ਆਪਾਂ ਨੇ ਘਰ ਵਾਸਾ ਪਾਉਣਾ। ਆਪਾਂ ਨੇ ਸਾਰਿਆਂ ਨੇ ਰਸਨਾ ਨਾਲ ਜਪਣਾ ਜ਼ਰੂਰ, ਅਤੇ ਆਪਣੀ ਆਵਾਜ਼ ਨੂੰ ਸੁਣਨਾ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ। ਸਵਾਸਾਂ ਨਾਲ ਆਪਾਂ ਸਿਮਰਨ ਕਿਵੇਂ ਕਰਨਾ? ਸਵਾਸ ਅੰਦਰ ਨੂੰ ਜਾਂਦਾ ਵਾਹੇ ਉਚਾਰਨ ਕਰਨਾ, ਬਾਹਰ ਨੂੰ ਆਉਂਦਾ ਗੁਰੂ ਉਚਾਰਨ ਕਰਨਾ। ਸਵਾਸਾਂ ਦੇ ਵਿੱਚ ਆਪਾਂ ਗੁਰੂ ਸਾਹਿਬ ਦੇ ਦੱਸੇ ਮੁਤਾਬਕ ਆਪਾਂ ਨਾਮ ਧਿਆਵਾਂਗੇ, ਆਪਣਾ ਮਨ ਫਿਰ ਇਸ ਸਰੀਰ ਵਿੱਚ ਹੀ ਰਹੇਗਾ, ਬਾਹਰ ਨਹੀਂ ਜਾਏਗਾ। ਇਹ ਸਰੀਰ ਆਪਣਾ ਇਸੇ ਕੰਮ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਆ। ਸਰੀਰ ਤੋਂ ਬਿਨਾਂ ਆਪਾਂ ਬੰਦਗੀ ਨਹੀਂ ਕਰ ਸਕਦੇ। ਸਾਰਿਆਂ ਨੇ ਕਿਰਪਾ ਕਰਕੇ ਬੜੇ ਪਿਆਰ ਦੇ ਨਾਲ ਆਪਣੀ ਆਵਾਜ਼ ਨੂੰ ਸੁਣਨਾ ਅਤੇ ਜਪਣਾ ਜੀਓ।

Ja, men det,

우리를

ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੁਖਾ ਚਿਨ ਕੱਚ ਮਹੱਲਾ।

ਪੌੜੀ ਸਤਿਗੁਰ ਵੱਡਾ ਘਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀਆਈਆਂ ਜਾਤ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਬੜੀ ਜਿੱਤ ਸੇ ਅਵੇ ਐਸਕ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿੱਤ ਕੀਤਾ ਪਾਈਏ ਆਪਣਾ ਸਾਕਾਲ ਪੂਰੀ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ।

ਸਾਜੀ ਅਤੇ ਨਿਵਾਜੀ ਹੋਈ। ਗੁਰੂ ਪਿਆਰੀ, ਗੁਰੂ ਸਵਾਰੀ, ਸਤਿਗੁਰੂ ਜੀ ਦਾ ਖਾਸ ਰੂਪ, ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਚਾਰ ਪੈਰ ਰਾਤਰੀ ਦਾ ਸਮਾਂ ਗੁਰੂ ਸਾਹਿਬ ਜੀ ਦੇ ਪਾਣੀ ਅੰਦਰ ਹੁਕਮ ਅੰਦਰ ਬਤੀਤ ਹੋ ਗਿਆ। ਸਾਹਿਬਾਂ ਦਾ ਸ਼ੁਕਰ, ਸ਼ੁਕਰ ਸ਼ੁਕਰਾਨਾ ਹੈ।

ਸਿਮਰਨ ਅਭਿਆਸ ਆਪ ਸਤਿਗੁਰੂ ਜੀ ਨੇ ਸੇਵਾ ਲਈ ਹੈ, ਹੋਰ ਬਖਸ਼ਿਸ਼ ਕੀਤੀ ਹੈ, ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੇ ਆਇਆ। ਉਸ ਘੜੀ ਸੁਭਾਗੀ ਆ ਗਈ, ਪ੍ਰਾਪਤ ਹੋ ਗਈ ਹੈ ਜੋ ਸਾਧ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸਤ ਸੰਗਤ ਕਰਨ ਦਾ, ਗੁਰੂ ਸ਼ਬਦ ਸਰਵਣ ਕਰਨ ਦਾ, ਸ਼ਬਦ ਸੁਰਤ ਦੀ ਇਕਾਗਰਤਾ ਦਾ ਅਭਿਆਸ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ। ਸਾਰੇ ਮਾਈ ਭਾਈ ਪਿਆਰ ਸਹਿਤ ਆਖੋ ਸਤਨਾਮ ਸ਼੍ਰੀ। ਗੁਰੂ ਸਵਾਰਿਆਂ ਦੀ ਸੰਗਤ ਵਿੱਚ ਸੱਜ ਕੇ ਸ਼ਬਦ ਤੇ ਸੁਰਤ ਦਾ ਮਿਲਾਪ ਹੋ ਜਾਂਦਾ ਹੈ। ਸਹਿਜ ਸਹਿਜ ਵਿੱਚ ਗੁਰੂ ਕੀ ਕਿਰਪਾ ਵਰਤਦੀ ਜਾਂਦੀ ਹੈ। ਰੋਜ਼ਾਨਾ ਰੋਜ਼ਾਨਾ

ਧਿਆਨ ਦਿਓ ਤਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸ ਮਨੁੱਖ ਵਿੱਚ, ਹਾਂਜੀ ਉਸ ਮਨੁੱਖ ਵਿੱਚ ਤਾਂ ਪਸ਼ੂ ਵਿੱਚ ਜਿਹੜਾ ਚਾਰ ਪੈਰਾਂ ਖੁਰਾਂ ਵਾਲਾ ਹੈ, ਜਿਹੜਾ ਮੁੱਖ ਤੋਂ ਗੁੰਗਾ ਹੈ, ਚਾਰ ਪਾਵ ਦੋ ਸਿੰਘ ਗੁੰਗ ਮੁੱਖ, ਜਿਹੜਾ ਇੱਦਾਂ ਦਾ ਪਸ਼ੂ ਹੈ ਉਹਦੇ ਵਿੱਚ ਤਾਂ ਉਸ ਮਨੁੱਖ ਵਿੱਚ ਕੋਈ ਬਹੁਤਾ ਫਰਕ ਅੰਤਰ ਨਹੀਂ ਰਹਿ ਜਾਂਦਾ। ਗੁਰੂ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਸੁਰਤ ਦੀ ਇਕਾਗਰਤਾ ਵੱਧਦੀ ਹੈ, ਸਹਿਜੇ ਸਹਿਜੇ ਔਰ ਸ਼ਬਦ ਜਿਹੜਾ ਸੁਰਤ ਵਿੱਚ ਟਿਕਦਾ ਹੈ, ਨਿਰਮਾਨਤਾ ਆਉਂਦੀ ਹੈ। ਸੰਗਤ ਵਿੱਚ ਗਰੀਬੀ ਪ੍ਰਾਪਤ ਹੁੰਦੀ ਹੈ, ਗਰੀਬੀ ਤੋਂ ਭਾਵ ਕੀ ਹੈ, ਨਿਮਰਤਾ, ਆਪਾ ਭਾਵ ਦੂਰ ਕਰਦਾ ਹੈ। ਤੁਸਾਂ ਨੇ ਇਹ ਬੋਲ ਜਿਹੜਾ ਕੰਢ ਜਿਹਾ ਕੀਤਾ ਹੋਵੇਗਾ ਵੀ ਭਾਈ ਸਾਹਿਬ ਜੀ ਨੇ ਬੋਲ ਕਿਵੇਂ ਦੇ ਬੋਲੇ ਨੇ, ਇਹਨਾਂ

ਅੰਤਰ ਅੰਤਰ ਹੈ। ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਜਿੱਦਣ ਦਿਨ ਤੋਂ ਸਤਿਗੁਰੂ ਜੀ ਨੇ ਦਾਸ ਤੋਂ ਸੇਵਾ ਲੈ ਰਹੇ ਨੇ ਗੁਰਦੁਆਰਾ ਸਾਹਿਬ ਵਿਖੇ, ਰੋਜ਼ਾਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਦੋ ਤਿੰਨ ਪੌੜੀਆਂ, ਦੋ ਤਿੰਨ ਕਵਿਤ ਜਿਹੜੇ ਆਪਾਂ ਸਾਂਝੇ ਕਰ ਜਾਂਦੇ ਹਾਂ, ਜਿਨ੍ਹਾਂ ਨੂੰ ਮਿਲਣ ਕਰਕੇ ਪੜ੍ਹਨ ਕਰਕੇ ਸਿੱਖੀ ਮਿਲਦੀ ਹੈ। ਇਹੀ ਗੱਲ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਕਹੀ ਸੀ, ਜੋ ਬਾਣੀ ਗੁਰਦਾਸ ਕੀ ਤਿਸ ਮਹਿਮਾ ਭਾਰੀ, ਸਿੱਖੀ ਪ੍ਰਾਪਤ ਪੜ੍ਹਤ ਤੇ ਇਮ ਲਿਹੋ ਵਿਚਾਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਤਿਹਾਸ ਵਿੱਚ ਬੋਲ ਆਉਂਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਜੋ ਬਾਣੀ ਹੈ, ਬਚਨ ਹੈ, ਇਸ ਨੂੰ ਪੜ੍ਹਨ ਕਰਕੇ ਵਿਚਾਰਨ ਕਰਕੇ ਸ਼ਬਦ ਸੁਰਤ ਦੀ ਇਕਾਗਰਤਾ ਵੱਧਦੀ ਹੈ। ਤੁਸੀਂ ਸੁਭਾਵਕ ਬਹੁਤ ਪ੍ਰਚਾਰਕਾਂ ਤੋਂ ਇਹ ਬਚਨ ਸੁਣੇ ਨੇ ਵੀ ਜੋ ਬਚਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਨੇ ਇਹ ਕੁੰਜੀ ਹੈ, ਤਾਲਾ ਬੰਦ ਹੈ, ਪਰ ਜਿੰਨਾ ਚਿਰ ਤਾਲਾ ਤੋੜਿਆ ਤੇ ਜਾ ਸਕਦਾ, ਪਰ ਕੁੰਜੀ ਤੋਂ ਬਿਨਾਂ ਹਾਂਜੀ ਖੁੱਲਦਾ ਨਹੀਂ। ਬਾਣੀ ਦੇ ਅਰਥ ਜਿਹੜੇ ਨੇ ਉਹ ਕੇਵਲ ਸ਼੍ਰੀ ਮਨ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ। ਮੈਂ ਬੋਲ ਵੱਲੇ ਆਵਾਂ, ਜਿਹੜਾ ਮੈਂ ਸਾਂਝਾ ਕਰ ਰਿਹਾ ਸੀ, ਭਾਈ ਸਾਹਿਬ ਜੀ ਕਹਿੰਦੇ ਪਸ਼ੂ ਆ ਮਨੁੱਖ ਦੇਹ ਅੰਤਰ ਅੰਤਰ। ਇਹ ਹੈ ਅੰਤਰ ਤੋਂ ਭਾਵ ਕੀ ਫਰਕ ਹੈ ਪਸ਼ੂ ਵਿੱਚ ਤੇ ਮਨੁੱਖ ਵਿੱਚ, ਸੁਭਾਵਿਕ ਸਿੱਧੇ ਜੇ ਬੋਲਦੇ, ਪਸ਼ੂ ਆ ਪਸ਼ੂ, ਮਨੁੱਖ ਬੰਦਾ, ਦੇਹ ਸਰੀਰ, ਅੰਤਰ ਅੰਤਰ, ਕੀ ਫਰਕ ਹੈ ਕੀ ਫਰਕ ਹੈ। ਤੇ ਅਗਲੇ ਬੋਲ ਵਿੱਚ ਕਹਿੰਦੇ ਸ਼ਬਦ ਸੁਰਤ

ਜੱਟ ਦੇ ਜ਼ਿਮੀਂਦਾਰਾਂ ਨੂੰ ਪਤਾ ਪਸ਼ੂ ਨੂੰ ਜਿੱਧਰੋਂ ਵਾਪਸ ਮੁੜ ਗਏ ਉੱਧਰ ਨੂੰ ਦੌੜ ਦੌੜ ਕੇ ਜਾਂਦਾ ਹੈ, ਉਸ ਪਾਸਿਓ ਹਟਦਾ ਨਹੀਂ ਹੈ। ਪਸ ਹਰਿਆਇਓ ਕਹਿਓ ਸੁਣਿਓ ਅਣ ਸੁਣਿਓ ਕਰੇ, ਸੁਣਿਆ ਅਣ ਸੁਣਿਆ ਕਰ ਦਿੰਦਾ ਹੈ।

ਮਾਨੇ ਜ਼ਬਾਨ ਦਿੱਤੀ, ਜਿਹਾ ਦਿੱਤੀ ਹੈ, ਨੇਕਾਂ ਤਰ੍ਹਾਂ ਦੇ ਬੋਲ ਜਿਹੜਾ ਬੋਲਦਾ ਹੈ, ਔਰ ਪਿਆਰੇ ਬੋਲ ਬੋਲਣੇ ਚਾਹੀਦੇ ਨੇ। ਪਸ਼ੂਆ ਸ਼ਬਦਹੀਣ ਜਿਹ ਬਾਣਾ ਬੋਲ ਸਕੈ, ਮਾਨਸ ਜਨਮ ਬੋਲੈ ਬਚਨ ਅਨੇਕ। ਚੌਥਾ ਬੋਲ ਕਹਿੰਦੇ ਨੇ

ਗਿਆਨ ਵਾਲਾ ਸ਼ਬਦ ਸੁਰਤ ਦੀ ਪ੍ਰਾਪਤੀ ਕਰਕੇ ਤੇ ਬਹੁਤ ਸਹਿਜ ਵਿੱਚ ਗੁਰੂ ਪਿਆਰ ਦੇ ਬੋਲ ਬੋਲਦਾ ਹੈ, ਔਰ ਜਿਹੜਾ ਪਸ਼ੂ ਹੈ ਉਹਦੀ ਬਾਤ ਇੱਦਾਂ ਦੀ ਹੋ ਜਾਂਦੀ ਹੈ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਕਿਰਪਾ ਹੈ ਮਨੁੱਖਾ ਦੇਹ ਨੂੰ ਸਫਲ ਕਰਨ ਵਾਸਤੇ, ਦੁਰਲੱਭ ਦੇਹ ਨੂੰ ਸਫਲ ਕਰਨ ਵਾਸਤੇ ਰੋਜ਼ਾਨਾ ਰੋਜ਼ਾਨਾ ਨੇਮੀ ਦੇ ਪ੍ਰੇਮੀ ਗੁਰੂ ਦਰਬਾਰ ਵਿੱਚ ਆ ਕੇ ਸੱਜਦੇ ਹੋ। ਕਈ ਪਿਆਰੇ ਗੁਰਸਿੱਖ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਕੇ ਰੁਝੇਵੇ ਭਰੀ ਜ਼ਿੰਦਗੀ ਜਾਂਦੇ, ਉਹ ਵੀ ਵੱਡਿਆਂ ਭਾਗਾਂ ਵਾਲੇ ਨੇ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਸਮੇਂ ਸਿਰ ਆ ਕੇ ਸ਼ਬਦ ਦੀ ਵਿਚਾਰ ਸਰਵਣ ਕਰਦੇ ਹੋ। ਖਾਲਸਾ ਜੀ ਗੁਰੂ ਕੀ ਕਿਰਪਾ ਹੈ, ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬੋਲ ਅੰਮ੍ਰਿਤ ਬਾਣੀ ਦੀ ਰੋਜ਼ਾਨਾ ਸਾਂਝ ਬਣਦੀ ਹੈ। ਅੰਮ੍ਰਿਤ ਬਚਨ ਅੱਠਵੀਂ ਅਸ਼ਟਪਦੀ ਦੀ ਵਿਚਾਰ ਹੈ, ਸ਼ਬਦ ਦੀ ਵਿਚਾਰ ਚੱਲਦੀ ਹੈ। ਅੱਜ ਦਾ ਅੰਮ੍ਰਿਤ ਬਚਨ, ਅੱਜ ਦੇ ਅੰਮ੍ਰਿਤ ਬਚਨ ਚੌਥਾ ਪਦਾ ਅੱਠਵੀਂ ਅਸ਼ਟਪਦੀ ਦਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਸਾਨੂੰ ਪ੍ਰਾਪਤ ਹੋਇਆ ਹੈ। ਆਓ ਅੱਜ ਦੇ ਬਚਨਾਂ ਨਾਲ ਸਾਂਝ ਕਰੀਏ ਜੀ।

ਸੰਸਾਰ ਵਿੱਚ ਜੋ ਵੀ ਪ੍ਰਾਣੀ ਹੈ ਉਹ ਕਿਸੇ ਨਾ ਕਿਸੇ ਦੀ ਆਸ ਲਾ ਕੇ ਬੈਠਾ ਹੋਇਆ ਹੈ। ਛੋਟੇ ਤੋਂ ਛੋਟਾ ਇੱਕ ਬੱਚਾ ਲੈ ਲਓ, ਉਹਨੇ ਮਾਂ ਬਾਪ ਦੀ ਆਸ ਲਾਈ ਹੋਈ ਹੈ, ਉਸ ਤੋਂ ਵੱਡਾ ਹੋਰ ਕਿਸੇ ਦੀ ਆਸ ਲਾ ਕੇ ਬੈਠਾ, ਕਿਸੇ ਦੀ ਟੇਕ ਲਾ ਕੇ ਬੈਠਾ ਹੋਇਆ ਹੈ, ਆਸਰਾ ਧਰ ਕੇ ਬੈਠਾ ਹੋਇਆ ਹੈ। ਪਰ ਜਿਹੜਾ ਬ੍ਰਹਮ ਗਿਆਨ ਦੇ ਵਿੱਚ ਹੈ ਉਹ ਦੁਨਿਆਵੀ ਆਸਾਂ ਦੁਨਿਆਵੀ ਟੇਕਾਂ ਓਟ ਆਸਰੇ ਸਾਰੇ ਦੇ ਸਾਰੇ ਛੱਡ ਦਿੰਦਾ ਹੈ। ਉਹਦੀ ਕੇਵਲ ਟੇਕ ਜਿਹੜੀ ਹੈ, ਆਸਰਾ ਜਿਹੜਾ ਪਰਮਾਤਮਾ ਹੀ ਹੋ ਜਾਂਦਾ ਹੈ। ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨ ਪੋਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਰਵਿਆ ਸਾਹਿਬ ਏਕ। ਬ੍ਰਹਮ ਗਿਆਨ ਵਾਲੇ ਦੇ ਪਿਆਰੇ ਗੁਰਸਿੱਖ ਦੇ ਅੰਦਰ ਕੇਵਲ ਟੇਕ ਉਹਦੀ ਹੈ। ਜਦੋਂ ਤੁਸੀਂ 14ਵੀਂ ਅਸ਼ਟਪਦੀ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤ ਬਚਨ ਕਹੇ ਨੇ। ਬਾਕੀ ਦੀਆਂ ਸਿਆਣਪਾਂ ਚਾਤਰੀਆਂ ਚਲਾਕੀਆਂ ਸਿਆਣਪਾਂ ਛੱਡ ਦੇ। ਕਿਉਂ ਛੱਡ? ਬਹੁਤ ਸਿਆਣਪ ਜਮਕਾ ਭਾਉ ਵਿਆਪੈ, ਛੱਡ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਹੈ ਸੰਗਰੀ, ਚਤੁਰਾਈ ਨਾ ਚਤਰ ਭੁਜ ਪਾਈਐ, ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਾਹਿਬ ਜੀ ਕਹਿੰਦੇ ਸਿਆਣਪਾਂ ਚਤਰਾਈਆਂ ਨੂੰ ਛੱਡ ਕੇ ਤੇ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਜਪ, ਤੇ ਅਗਲੇ ਅੰਮ੍ਰਿਤ ਬਚਨਾਂ ਵਿੱਚ ਸਾਹਿਬ ਜੀ ਨੇ ਬਚਨ ਕੀਤੇ ਨੇ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਜਪਦਿਆਂ ਹੋਇਆਂ ਤੇ ਆਸ ਓਟ ਟੇਕ ਪਰਮਾਤਮਾ ਦੀ ਲੈਣੀ ਹੈ। ਆਸ ਦੇ ਬੋਲ ਆਏ ਨੇ, ਉਸ ਆਸ ਵਿੱਚ ਤੇਰਾ ਭਰਮ ਵੀ ਚਲੇ ਜਾਵੇਗਾ, ਤੇਰਾ ਭੈ ਵੀ ਦੂਰ ਹੋ ਜਾਵੇਗਾ। ਤਾਂ ਇੱਕ ਬੋਲ ਹੋਰ ਸਾਹਿਬਾਂ ਨੇ ਬਚਨ ਕਰਨਾ।

ਜੋ ਸਿਆਣਪ ਸੁਰਜ ਨਹੁ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਦੁੱਖ ਵੀ ਗਿਆ ਭਰਮ ਵੀ ਗਿਆ ਤਾਂ ਡਰ ਵੀ ਚਲਾ ਗਿਆ। ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਕੇਵਲ ਮੇਰੇ ਵਾਹਿਗੁਰੂ ਜੀ ਦੀ ਟੇਕ ਲੈਣ ਕਰਕੇ ਪਾਤਸ਼ਾਹ ਜੀ ਕਹਿੰਦੇ ਚਲੇ ਜਾਂਦੀਆਂ, ਕਿਉਂਕਿ ਆਸ ਕੇਵਲ ਉਹਦੀ ਲਾਈ ਹੈ। ਤੇ ਜਦੋਂ ਅਸ਼ਟਪਦੀ ਆਰੰਭ ਹੁੰਦੀ ਹੈ ਤਾਂ ਗਰੀਬ

ਮਨੁੱਖ ਕਹਿ ਕਿਛ ਨਾਹੀ ਹਾਥ। ਪਰ ਸਾਡੇ ਵਰਗੇ ਜੀਵਾਂ ਦੇ ਹਾਲਾਤ ਕੈਸੇ ਨੇ? ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਸੋਹਣੀ ਕਲਮ ਬੰਦ ਕੀਤੀ ਜੇ। ਭਾਈ ਸਾਹਿਬ ਜੀ ਕਹਿੰਦੇ ਸਤਿਗੁਰ ਸਾਹਿਬ ਛੱਡ ਕੇ, ਸਤਿਗੁਰੂ ਜੀ ਦੀ ਟੇਕ ਆਸਰਾ ਛੱਡ ਕੇ, ਤਾਂ ਸਾਹਿਬ ਕਹਿੰਦੇ ਨੇ ਮਨਮੁੱਖ ਹੋਏ ਬੰਦੇ ਦਾ ਬੰਦਾ, ਬੰਦੇ ਦੀ ਟੇਕ, ਬੰਦੇ ਦੀ ਓਟ, ਬੰਦੇ ਦਾ ਆਸਰਾ ਲਾ ਕੇ ਬੈਠਾ ਹੈ, ਬੰਦੇ ਦਾ ਹੁਕਮ ਮੰਨਣ ਵਾਸਤੇ ਤਾਂ ਤਿਆਰ ਹੈ। ਮੈਨੂੰ ਮਾਫ ਕਰਿਓ, ਪਰ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਪੌਲ ਲੈਣ ਵਾਸਤੇ, ਹੁਕਮ ਮੰਨਣ ਵਾਸਤੇ ਤਿਆਰ ਕੋਈ ਨਹੀਂ ਹੈ। ਬੰਦੇ ਦਾ ਤੇ ਬੰਦਾ ਹੁਕਮ ਮੰਨੋ ਤਿਆਰ ਹੈ, ਪਰ ਗੁਰਦੇਵ ਮਹਾਰਾਜ ਜੀ ਦਾ ਹੁਕਮ ਖੰਡੇ ਬਾਟੇ ਦੀ ਪੌਲ ਲੈ ਕੇ ਅੰਮ੍ਰਿਤ ਛਕਣਾ, ਸਿੰਘ ਸੱਜਣਾ ਗੁਰੂ ਦੇ ਹੁਕਮ ਅੰਦਰ ਆਉਣਾ, ਉਹਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ। ਜਿਹੜੇ ਮੰਨਦੇ ਨੇ ਵੱਡਿਆਂ ਭਾਗਾਂ ਵਾਲੇ ਨੇ। ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕਹਿ ਨਿਤ ਉੱਠ ਜਾਏ ਸਾਲ ਸਲਾਮ ਕਰਨ ਦਾ, ਨੀਂਦ ਨਾ ਭੁੱਖ ਨਾ ਸੁੱਖ ਤਿਸ ਸੂਲੀ ਚੜਿਆ ਰਹੇ ਡਰਨ ਦਾ, ਆਤਸਬਾਜੀ ਸਾਇਰ ਵੇਖ ਰਨ ਵਿੱਚ ਘਾਇਲ ਹੋਏ ਮਰਨ ਦਾ, ਗੁਰ ਪੂਰੇ ਵਿਣ ਜੂਣ ਪਵਨ ਦਾ, ਪੂਰਿਆਂ ਗੁਰਾਂ ਤੋਂ ਬਿਨਾ ਜੰਮਣ ਮਰਨ ਦਾ ਚੱਕਰ ਨਹੀਂ ਮੁੱਕਦਾ। ਜਿਨ੍ਹਾਂ ਨੇ ਆਸ ਲਾਈ ਉਹਨਾਂ ਦੇ ਡਰ ਵੀ ਭਰਮ ਵੀ ਦੁੱਖ ਦੂਰ ਹੋ ਗਏ ਨੇ। ਇੱਕ ਛੋਟੀ ਜਿਹੀ ਪਿਆਰੀ ਗਾਥਾ ਹੈ, ਕਹਿੰਦੇ ਮਾਪਿਆਂ ਦੇ ਘਰ ਚਾਰ ਪੁੱਤਰ ਨੇ। ਤੁਹਾਨੂੰ ਭਲੀ ਪ੍ਰਕਾਰ ਪਤਾ ਹੈ, ਜਿਹੜਾ ਕੋਈ ਕੰਮ ਕਰਨ ਵਾਲਾ ਹੋਵੇ, ਚਾਰ ਕੌਡੀਆਂ ਇਕੱਠੀਆਂ ਕਰਨ ਵਾਲਾ ਹੋਵੇ, ਉਹਨੂੰ ਤਾਂ ਮਾਪੇ ਕਹਿੰਦੇ ਤੇ ਸਾਡੇ ਘਰ ਕ੍ਰਿਸ਼ਨ ਆ ਗਿਆ ਜੇ, ਇਹ ਸਾਡੇ ਘਰ ਫਲਾਨਾ ਆ ਗਿਆ। ਬੜੀਆਂ ਬੜੀਆਂ ਉਹਨਾਂ ਨੂੰ ਉਪਾਧੀਆਂ ਦਿੱਤੀਆਂ ਜਾਂਦੀਆਂ ਨੇ, ਤੇ ਜਿਹੜਾ ਰੱਬ ਦੇ ਘਰ ਨਾਲ ਜੁੜਨ ਵਾਲਾ ਹੋਵੇ ਕਹਿੰਦੇ ਲੈ ਇਹ ਤੇ ਗੁਜ਼ਰਿਆ ਹੀ ਪਿਆ ਹੈ, ਇਹਦੇ ਕੋਲੋਂ ਕਿਹੜਾ ਖੂਹ ਖਲੋਤਾ ਸੀ। ਕਿਉਂਕਿ ਸੰਸਾਰ ਦੀ ਹਾਲਤ ਹੈ, ਮਿੱਠੇ ਕੋ ਕੌੜਾ ਕਹੇ ਕੜੂਏ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਜੀਵਤ ਕੋ ਮੂਵਾ ਕਹੇ ਮੂਵਾ ਮੂਵੇ ਨਹੀਂ ਰੋਤਾ। ਜਿਹੜਾ ਤੇ ਰੱਬ ਦੇ ਘਰ ਵੱਲੇ ਗਿਆ ਉਹਨੂੰ ਤੇ ਕਹਿੰਦੇ ਖਤਮ ਹੈ, ਜਿਹੜਾ ਸੰਸਾਰ ਧੰਦਿਆਂ ਵਿੱਚ ਹੈ ਉਹਨੂੰ ਬਹੁਤ ਬਹੁਤ ਵਡਿਆਈਆਂ ਕੀਤੀਆਂ ਜਾਂਦੀਆਂ ਨੇ। ਕਹਿੰਦੇ ਚਾਰ ਪੁੱਤਰ ਨੇ, ਇੱਕ ਆਸ ਜਿਨ੍ਹਾਂ ਨੇ ਟੇਕ ਲਈ ਹੈ, ਉਹ ਸ਼ਬਦ ਦਾ ਅਭਿਆਸੀ ਹੈ, ਬ੍ਰਹਮ ਗਿਆਨ ਵਿੱਚ ਹੈ, ਉਹ ਹਰ ਥਾਂ ਤੇ ਪ੍ਰਹਿਲਾਦ ਵਾਂਗੂ ਜਰੇ ਜਰੇ ਚੋਂ ਪਰਮਾਤਮਾ ਨੂੰ ਵੇਖਦਾ ਹੈ, ਉਹ ਨਾਮਦੇਵ ਵਾਂਗੂ ਜਰੇ ਜਰੇ ਚੋਂ ਪਰਮਾਤਮਾ ਨੂੰ ਵੇਖਦਾ ਹੈ। ਆਸ ਇੱਕੋ ਹੀ ਲਾ ਕੇ ਬੈਠਾ ਜਿਵੇਂ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ, ਆਸ ਉਹਦੀ ਲਾਈ ਹੈ, ਮੈਨੂੰ ਨਹੀਂ ਇਹਨਾਂ ਦੀ ਪਰਵਾਹ ਕੋਈ ਹੈ, ਮੈਂ ਤੇਰਾ ਪੁੱਤ ਹੀ ਨਹੀਂ ਹੈ ਜੇ ਬੰਦਗੀ ਵੱਲੋਂ ਛਡਾਉਣੀ ਹੈ। ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪੜੇ ਤੋ ਹਰ ਗੁਣ ਗਾਏ, ਸਰੀਰ ਚਲਾ ਜਾਵੇ ਤੇ ਚਲਾ ਜਾਵੇ, ਆਸ ਕੇਵਲ ਮੈਂ ਉਹਦੀ ਲਾ ਕੇ ਬੈਠਾ, ਉਹ ਹੈ, ਉਹ ਮੈਨੂੰ ਰੱਖਣ ਵਾਲਾ ਹੈ। ਪਿੰਡ ਪੜੇ ਤੋ ਹਰ ਗੁਣ ਗਾਏ ਕਰੇ ਗਜਿੰਦ, ਸੁੰਡ ਕੀ ਚੋਟ ਨਾਮਾ ਉਭਰੈ, ਹਰ ਕੀ ਓਟ ਕਹਿੰਦਾ ਕਾਜੀ ਮੁੱਲਾ ਕਰੇ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਣ, ਬਾਦਸ਼ਾਹ ਬੇਨਤੀ ਸੁਨੇਹੋ ਨਾਮੇ ਸਰ ਪਰ ਸੋਨਾ ਲੇਹੋ, ਮਾਲ ਲਿਓ ਤੋ ਦੋਜਕ ਭਰੋ, ਦੀਨ ਛੁੜ ਦੁਨੀਆ ਕੋ ਪਰੋ, ਪਾਵੋ ਬੇੜੀ ਹੱਥੋ ਤਾਲ, ਨਾਮਾ ਗਾਵੈ ਗੁਣ ਗੋਪਾਲ। ਸਾਤ ਘੜੀ ਜਾ ਬੀਤੀ ਸੁਣੀ ਟਾਈਮ ਦਿੱਤਾ, ਅਜੋ ਨਾ ਆਇਓ ਤ੍ਰਿ ਭਵਨ ਧਣੀ, ਉਧਰੋਂ ਡੀਕਾਂ ਲੱਗ ਰਹੀਆਂ ਨੇ, ਸਮਾਂ ਆ ਗਿਆ। ਕਹਿੰਦੇ ਪਾਖੰਤਨ ਬਾਜ ਬਜਾਏ ਲਾ, ਗਰਡ ਚੜੇ ਗੋਬਿੰਦ ਆਏ ਲਾ, ਏਕ ਆਸ ਬ੍ਰਹਮ ਗਿਆਨੀ ਦੀ ਆਸ ਹੋਤੇ। ਕਹਿ ਲੱਗਾ ਕਹਿ ਤਾਂ ਧਰਨਾ ਕੌਡੀ ਕਰੋ, ਕਹਿ ਤਾਂ ਲੇਕਰ ਉਪਰ ਧਰੋ, ਕਹਿ ਤਾਂ ਮੂਈ ਗਊ ਦੇਹੋ ਜੀ ਆਏ, ਸਭ ਕੋਈ ਦੇਖੇ ਪਤੀ ਆਏ, ਨਾਮਦੇਵ ਤੇਰਾ ਹੁਕਮ ਚਲੇਗਾ, ਤੂੰ ਹੁਕਮ ਕਰੇਗਾ, ਧਰਤੀ ਟੇਢੀ ਵੀ ਹੋ ਸਕਦੀ ਹੈ, ਉਲਟਾ ਵੀ ਸਕਦਾ, ਗਾਂ ਵੀ ਜਵਾ ਸਕਦਾ ਹੈ, ਕੇਵਲ ਆਸ ਉਸ ਪਰਮਾਤਮਾ ਦੀ ਹੈ। ਤੇ ਰਾਜੇ ਦੇ ਘਰ ਔਲਾਦ ਕੋਈ ਨਹੀਂ, ਉਸ ਵਿਸ਼ੇ ਵੱਲੇ ਤੁਰੀਏ। ਉਹਨੇ ਬਹੁਤ ਪੁੱਛਿਆ ਵੀ ਪੁੱਤਰ ਨਹੀਂ ਹੁੰਦਾ, ਕਿਸੇ ਨੇ ਕੁਝ ਦੱਸਿਆ, ਵਹਿਮਾਂ ਭਰਮਾਂ ਚ ਲੋਕ ਪੈ ਜਾਂਦੇ ਨੇ, ਤਾਂ ਹੀ ਤਾਂ ਬਚਨ ਪੜੇ ਨਾ, ਏਕ ਆਸ ਰੱਖੋ ਮਨ ਮਾਹੀ ਨਾਨਕ ਦੁੱਖ ਭਰਮ ਪਹੁੰਚ ਜਾਏ। ਜੀ ਉਹਨੂੰ ਭਰਮ ਛੇਤੀ ਪੈ ਜਾਂਦਾ ਹੈ, ਗੁਰੂ ਦੀ ਟੇਕ ਛੱਡ ਦਿੰਦਾ ਹੈ। ਕਿਸੇ ਨੇ ਕਹਿ ਦਿੱਤਾ ਵੀ ਰਾਜਨ ਪੁੱਤਰ ਤਾਂ ਤੇਰੇ ਘਰ ਹੋ ਸਕਦਾ ਹੈ, ਅਗਰ ਜੇ ਤੂੰ ਕਿਸੇ ਪੁੱਤਰ ਦੀ ਕਿਸੇ ਕਾਕੇ ਬੱਚੇ ਦੀ ਬਲੀ ਦੇਵੇ ਮੰਦਿਰ ਦੇ ਵਿੱਚ ਕਾਲੀ ਦੇ, ਪਰ ਮੈਂ ਬਚਨ ਕਹਿਤਾ, ਪਰ ਬੱਚਾ ਉਹ ਹੋਵੇ ਜਿਹਨੂੰ ਮਾਂ ਬਾਪ ਖੁਸ਼ੀ ਨਾਲ ਦੇ ਦੇਵੇ,
ਤੇ ਤੁਸੀਂ ਸਿਆਣੇ ਹੋ ਵੀ ਕਿਹੜਾ ਮਾਂ ਬਾਪ ਹੈ ਜਿਹੜਾ ਆਪਣੇ ਜਿਗਰ ਦੇ ਟੋਟੇ ਨੂੰ, ਕਿਹੜੀ ਮਾਂ ਹੈ ਜਿਹੜੀ ਆਪਣੇ ਅੰਦਰ ਦੀਆਂ ਆਂਦਰਾਂ ਨੂੰ ਮੌਤ ਦੇ ਮੂੰਹ ਪਾ ਦੇਵੇ? ਪਰ ਦੁਨੀਆਂ ਦੇ ਵਿੱਚ ਬੜੇ ਬੜੇ ਲਾਲਚੀ ਲੋਕ ਵੀ ਹੁੰਦੇ ਨੇ ਜਿਹੜੇ ਆਪਣੇ ਪੁੱਤਰਾਂ ਧੀਆਂ ਨੂੰ ਵੀ ਲੋਭ ਕਰਕੇ ਤਿਆਗ ਜਾਂਦੇ ਨੇ, ਮੌਤ ਦੇ ਮੂੰਹ ਵਿੱਚ ਪਾ ਦਿੰਦੇ ਨੇ। ਜਦੋਂ ਆਵਾਜ਼ ਸੁਣੀ, ਰਾਜਾ ਕਹਿ ਰਿਹਾ ਇਹਨ ਮੰਗਿਆ ਧਨ ਦੌਲਤ ਦਿੱਤਾ ਜਾਵੇਗਾ, ਜੋ ਜੋ ਸੁੱਖ ਮਹੱਲ ਨੇ ਉਹ ਦਿੱਤੇ ਜਾਣਗੇ, ਪਰ ਇੱਕ ਗੱਲ ਹੈ, ਜਿਹੜਾ ਮਾਂ ਬਾਪ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਬਲੀ ਦੇਣ ਵਾਸਤੇ ਦੇਵੇਗਾ, ਕੇਵਲ ਉਹਨੂੰ ਦਿੱਤੇ ਜਾਣਗੇ, ਦੇਵੇ ਖੁਸ਼ੀ ਨਾਲ, ਮੈਂ ਖੋ ਕੇ ਨਹੀਂ ਲੈਣਾ,

ਵਾਹਿਗੁਰੂ ਮਿੱਠੇ ਕੋ ਕੌੜਾ ਕਹੇ, ਕੜੂਏ ਕੋ ਮਿੱਠਾ। ਇਹ ਸੰਸਾਰ ਕਲਯੁਗੀ ਜੀਵਾਂ ਦੇ ਹਾਲਾਤ ਹੁੰਦੇ ਨੇ, ਉਹ ਦੇ ਦਿੱਤਾ। ਭਾਵੇਂ ਤੁਸੀਂ ਗਾਥਾ ਬਹੁਤ ਵਾਰ ਸੁਣੀ ਹੋਵੇ, ਪਰ ਮਜ਼ੇਦਾਰ ਹੈ। ਗੁਰੂ ਤੇ ਭਰੋਸਾ ਹੈ, ਗੁਰੂ ਤੇ ਪ੍ਰਤੀਤ ਆਉਂਦੀ ਹੈ, ਗੁਰੂ ਤੇ ਵਿਸ਼ਵਾਸ ਆਉਂਦਾ ਹੈ। ਜਿਸ ਵੇਲੇ ਰਾਜੇ ਕੋਲ ਲਿਆਂਦਾ, ਉਹ ਰਾਜਾ ਕਹਿੰਦਾ ਕਾਕਾ ਤੇਰੀ ਕੋਈ ਇੱਛਾ ਹੈ? ਕਹਿੰਦਾ ਹਾਂ। ਕਹਿੰਦਾ ਉਹ ਸਾਹਮਣੇ ਨਦੀ ਵਗਦੀ ਜੇ, ਉਹਦੇ ਇਸ਼ਨਾਨ ਕਰਵਾ ਦਿਓ। ਜਿਸ ਵੇਲੇ ਛਪਾਈ ਨਾਲ ਘਲਦਾ ਮੁੱਕ ਦੀ ਬਾਤ ਪਾਈਏ, ਇਸ਼ਨਾਨ ਕਰਕੇ ਬਾਹਰ ਨਿਕਲਦਾ, ਚਾਰ ਮਿੱਟੀ ਦੇ ਢੇਰ ਬਣਾ ਦਿੰਦਾ। ਰਾਜਾ ਵੇਖਦਾ ਹੈ, ਪਹਿਲੇ ਵੱਲੇ ਉਸ ਕਾਕੇ ਨੇ ਗਹੁ ਨਾਲ ਵੇਖਿਆ, ਢਾ ਦਿੱਤਾ, ਪੈਰ ਮਾਰ ਕੇ ਖਿਲਾਰ ਦਿੱਤਾ, ਦੂਜਾ ਤੀਜਾ ਵੀ ਇਉਂ ਕੀਤਾ, ਚੌਥੇ ਨੂੰ ਨਮਸਕਾਰ ਕੀਤੀ ਕਿ ਮਿੱਟੀ ਦਾ ਢੇਰ ਸਮਝ ਕੇ? ਨਾ ਨਾ, ਏਕ ਆਸ ਬ੍ਰਹਮ ਗਿਆਨ ਵਿੱਚ ਹੈ, ਟੇਕ ਪਰਮਾਤਮਾ ਦੀ ਹੈ। ਰਾਜਾ ਵੇਖਦਾ ਹੈ, ਵਾਪਸ ਆਏ, ਕਹਿੰਦਾ ਕਾਕਾ ਆ ਮਿੱਟੀ ਦੀਆਂ ਢੇਰੀਆਂ ਬਣਾਈਆਂ ਤੇ ਢਾਈਆਂ ਕਿਉਂ, ਤੇ ਨਮਸਕਾਰ ਕਿਉਂ ਕੀਤੀ? ਜਿਹਨੂੰ ਆਸ ਪਰਮਾਤਮਾ ਤੇ ਨਾ, ਉਹ ਡਰ ਨਹੀਂ ਮੰਨਦਾ, ਉਹ ਭੈ ਨਹੀਂ ਮੰਨਦਾ। ਏਕ ਆਸ, ਜਿਹਦੇ ਕੇਵਲ ਇੱਕੋ ਹੀ ਆਸ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਭੱਟ ਸਾਹਿਬਾਨਾਂ ਨੇ ਇਹੀ ਤਾਂ ਬਚਨ ਕਹੇ ਸੀ ਗੁਰੂ ਅਮਰਦਾਸ ਮਹਾਰਾਜ ਜੀ ਵਾਸਤੇ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਹਿ ਇੱਕ ਇੱਕ ਦੋ ਠਾਇ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਨੋ ਤੀਸ ਇੱਕ, ਅਰ ਪੰਜ ਸਿੱਧ ਪੈ ਤੀਸ ਅਨਖੀਨੋ, ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਣਿਓ। ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਧੰਨ ਮਹਾਰਾਜ ਗੁਰੂ ਅਮਰਦਾਸ ਜੀ, ਤੁਸਾਂ ਨੇ 35 ਅੱਖਰਾਂ ਵਿੱਚ ਵੀ ਇੱਕੋ ਹੀ ਨਹੀਂ ਮੰਨਿਆ, 35 ਦਿਨਾਂ ਵਿੱਚ ਵੀ ਇੱਕੋ ਹੀ ਨਹੀਂ ਮੰਨਿਆ, 30 ਦਿਨਾਂ ਵਿੱਚ ਵੀ ਇੱਕੋ ਨਹੀਂ ਮੰਨਿਆ, ਨੈਣਾ ਨਾਲ ਵੀ ਇੱਕੋ ਨਹੀਂ ਵੇਖਿਆ, ਕੰਨਾਂ ਨਾਲ ਵੀ ਇੱਕੋ ਨੂੰ ਸੁਣਿਆ, ਰਸਨਾ ਦੁਆਰੇ ਵੀ ਇੱਕੋ ਨੂੰ ਬੋਲਿਆ, ਪ੍ਰਤੱਖ ਵੀ ਇੱਕੋ ਨੂੰ ਵੇਖਿਆ, ਤੇ ਸੁਪਨੇ ਵਿੱਚ ਵੀ ਇੱਕ ਨੂੰ ਵੇਖਿਆ, ਇੱਕੋ ਦਾ ਹੀ ਜਾਪ ਜਪਿਆ, ਜਪਣ ਵਾਲਾ ਇੱਕ ਦਾ ਜਾਪ। ਉਹ ਡਰ ਤੋਂ ਰਹਿ ਧੋ ਕੇ ਕਹਿਣ ਲੱਗਾ, ਰਾਜਾ ਤੈਨੂੰ ਪੁੱਛਣ ਦੀ ਲੋੜ ਨਹੀਂ ਹੈ, ਤੂੰ ਆਪਣਾ ਕਾਰਜ ਕਰੇਗਾ, ਜਿਹਨੂੰ ਇੱਕ ਵਾਸਤੇ ਮੈਂ ਜਪ ਰਿਹਾ ਉਹ ਸਹਾਈ ਹੋਵੇਗਾ। ਉਸ ਵੇਲੇ ਹੋਰ ਉਹਦੇ ਅੰਦਰ ਇੱਛਾ ਜਾਗੀ, ਕਹਿਣ ਲੱਗਾ ਦੱਸ ਤਾਂਘ ਵਧੀ। ਕਹਿਣ ਲੱਗਾ ਸੁਣ, ਸਭ ਤੋਂ ਪਹਿਲਾਂ ਮਾਂ ਬਾਪਾਂ ਦੀ, ਮਾਤਾ ਪਿਤਾ ਦੀ ਬੱਚੇ ਆਸ ਲਾਉਂਦੇ ਨੇ ਵੀ ਮਾਂ ਬਾਪ ਬੱਚਿਆਂ ਦਾ ਸਹਾਈ ਹੁੰਦਾ, ਪਰ ਧਨ ਦੇ ਲਾਲਚੀਆਂ ਨੇ ਮੈਨੂੰ ਤੇਰੇ ਕੋਲ ਵੇਚ ਦਿੱਤਾ, ਮੈਂ ਉਹਨਾਂ ਦੀ ਆਸ ਛੱਡ ਦਿੱਤੀ ਹੈ, ਮੈਂ ਉਹਨਾਂ ਦੀ ਆਸ ਛੱਡ ਦਿੱਤੀ ਹੈ। ਦੂਸਰਾ ਦੇਖਿਆ, ਜਿਹੜੇ ਰਾਜੇ ਲੋਕ ਹੁੰਦੇ ਨੇ ਉਹ ਪ੍ਰਜਾ ਦੀ ਰਾਖੀ ਕਰਦੇ ਨੇ। ਰਾਜਾ ਮੈਂ ਤੇਰੀ ਆਸ ਲਾ ਕੇ ਬੈਠਾ ਸੀ, ਢੇਰੀ ਬਣਾਈ ਸੀ, ਪਰ ਤੂੰ ਮੇਰੀ ਬਲੀ ਦੇ ਰਿਹਾ, ਮੈਂ ਤੇਰੀ ਆਸ ਵੀ ਛੱਡ ਦਿੱਤੀ ਹੈ। ਤੀਜਾ, ਮੈਂ ਸੁਣਿਆ ਸੀ ਦੇਵੀ ਦੇਵਤੇ ਦਿਆਲੂ ਹੁੰਦੇ ਨੇ, ਉਹਨਾਂ ਦੇ ਮੰਦਰਾਂ ਵਿੱਚ ਮੇਰਾ ਸਰੀਰ ਜਿਹੜਾ ਕੱਢਿਆ ਜਾਣਾ ਹੈ, ਮੇਰੀ ਧੌਣ ਵੱਖ ਹੋ ਜਾਣੀ, ਮੈਂ ਉਹਨਾਂ ਦੀ ਵੀ ਆਸ ਛੱਡ ਦਿੱਤੀ ਹੈ। ਹੁਣ ਮੈਂ ਆਸ ਲਾਈ ਹੈ, ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਮੈਂ ਉਹਦੀ ਆਸ ਲਾਈ ਹੈ। ਐਸੀ ਕਿਰਪਾ ਵਰਤੀ, ਰਾਜੇ ਨੂੰ ਗਿਆਨ ਮਿਲ ਗਿਆ। ਕਹਿੰਦਾ ਮੂਰਖਾ ਦੇ ਪਿੱਛੇ ਕਿੱਡੇ ਗਿਆਨ ਵਾਲੇ ਬੱਚੇ ਦੀ ਬਲੀ ਦੇ ਰਿਹਾ, ਪਤਾ ਨਹੀਂ ਘਰ ਪੁੱਤਰ ਹੋਵੇ ਨਾ ਹੋਵੇ, ਸੁੱਖ ਨਾ ਇਹਨੂੰ ਪੁੱਤਰ ਬਣਾ ਕੇ ਤੇ ਰਾਜ ਦੇ ਦਿਆ, ਉਹਨੂੰ ਹੀ ਆਪਣਾ ਲਾਲ ਬਣਾ ਕੇ ਤੇ ਰਾਜ ਭਾਗ ਦੇ ਦਿੱਤਾ। ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਜਿਨ੍ਹਾਂ ਨੇ ਇੱਕ ਤੇ ਆਸ ਲਾਈ ਹੈ ਉਹਨਾਂ ਨੂੰ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਏਕ ਉਪਰ ਆਸ, ਇੱਕ ਪ੍ਰਭੂ ਪਰਮਾਤਮਾ ਤੇ ਉਹਦੀ ਟੇਕ ਹੈ, ਉਹ ਬੰਦਿਆਂ ਦੀ ਪਰਵਾਹ ਨਹੀਂ ਕਰਦਾ। ਉਹੀ ਟੇਕ ਕਬੀਰ ਸਾਹਿਬ ਜੀ ਨੇ ਲਾਈ ਸੀ, ਆਸ ਉਹਦੀ ਪਰਮਾਤਮਾ ਦੀ ਹੈ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕ੍ਰੋਧ ਮੂੰਡ ਮੈਂ ਮਾਰਿਓ, ਹਸਤ ਭਾਕੈ ਚੀਸਾ ਮਾਰੈ, ਇਹ ਮੂਰਤ ਕੈ ਇਹ ਮੂਰਤ ਕੇ ਇਹ ਬਲਹਾਰੈ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਹਸਤ ਨਾ ਤੋਰੈ ਧਰੈ ਧਿਆਨ, ਵਾਹ ਕੈ ਹਿਰਦੈ ਵਸੈ ਭਗਵਾਨ। ਕਬੀਰ ਸਾਹਿਬ ਜੀ ਦੇ ਹਿਰਦੇ ਵਿੱਚ ਮੇਰਾ ਰੱਬ ਵਸਦਾ ਪਰਮਾਤਮਾ, ਹਾਥੀ ਵੀ ਉਹਨੂੰ ਨਮਸਕਾਰਾਂ ਕਰਦਾ ਹੈ। ਭਾਵੇਂ ਉਹਦੇ ਅੱਗੇ ਸੱਟ ਦਿੱਤਾ, ਪੰਡ ਬਨ ਕੇ ਹੱਥ ਪੈਰ ਬਣ ਦਿੱਤੇ ਨੇ, ਪਰ ਟੇਕ ਕੇਵਲ ਉਹਦੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਏਕ
ऊपर आस, ब्रह्म ज्ञानी का नहीं विनाश। भाई ब्रह्म ज्ञानी का कदे नाश नहीं हुंदा, जुगो जुग टल है, नाम टल है ना। ते ब्रह्म दा ज्ञान रखण वाला जिन्हें शब्द नू जपया है, जिदे कोल ब्रह्म आ गया है, ता वह कदे मरदा नहीं है, क्योंकि वह जुगो जुग टल हो जाता है। गुरु साहब जी दे बोल ने, नाम रहे हो साधु

ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਗਰੀਬੀ, ਜਿਵੇਂ ਕੱਲ ਬੋਲ ਪੜੇ ਸੀ, ਉਹਦੇ ਅੰਦਰ ਨਿਮਰਤਾ ਰਹਿੰਦੀ, ਉਹਦੇ ਅੰਦਰ ਹੰਕਾਰ ਨਹੀਂ ਹੁੰਦਾ, ਉਹ ਹੰਕਾਰ ਨੂੰ ਤਿਆਗ ਦਿੰਦਾ ਹੈ। ਤੇ ਗੁਰੂ ਕਾ ਸਿੱਖ ਵੀ ਕਮਾਈ ਕਰਦਿਆਂ ਕਰਦਿਆਂ ਹੰਕਾਰ ਨੂੰ ਛੱਡ ਕੇ ਬ੍ਰਹਮ ਗਿਆਨ ਵਿੱਚ ਪਹੁੰਚਦਾ ਹੈ। ਇੱਕ ਕਵਿਤ ਬੜਾ ਪਿਆਰਾ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ, ਤੁਸੀਂ ਗੱਜ ਕੇ ਆਖੋ ਸਤਨਾਮ ਸ਼੍ਰੀ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਏਕ ਜਨਨੀ ਕੇ, ਸਾਰੇ ਬੋਲ ਸੁਣਿਓ, ਅਰਥ ਬਾਅਦ ਵਿੱਚ ਕਰਾਂਗਾ। ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਕ ਪਿਆਰੋ ਸੁੱਤ ਗੋਦ ਕੋ। ਸਿਆਣੇ ਸੇ ਸੁੱਤ ਬਣ ਜੋ ਵਿਹਾਰ ਕੇ ਬਿਥਾਰ ਬਿਖੈ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸੁਹੋਦ ਕੋ। ਪੱਲਨਾ ਸੁਆਏ ਮਾਏ ਗ੍ਰਹਿ ਕਾਜ ਜਾਏ, ਸੁਣ ਸੁੱਤ ਰੋਦਨ ਪੈ ਪਿਆਵੇ ਮਨ ਮੋਦ ਕੋ। ਆਪਾ ਖੋਏ ਜੋਈ ਗੋਰ ਚਰਨ ਸ਼ਰਨ ਗਏ, ਰਹੇ ਨਿਰ ਦੋਖ ਮੋਖ ਅਨਦ ਬਿਨੋਦ ਕੋ। ਧਿਆਨ ਦਿਓ, ਜੈਸੇ ਜਿਵੇਂ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ। ਇੱਕ ਮਾਂ ਹੈ, ਉਹਦੇ ਚਾਰ ਪੁੱਤਰ ਨੇ, ਪੰਜ ਪੁੱਤਰ ਨੇ, ਜਾਂ ਤਿੰਨ ਨੇ, ਜਾਂ ਦੋ ਨੇ, ਪਰ ਇੱਕ ਗੱਲ ਤੇ ਤੁਸੀਂ ਸਮਝਦੇ ਹੋ ਨਾ ਵੀ ਜਿਹੜੇ ਵੱਡੇ ਨੇ, ਕਾਰੋਬਾਰ ਕਰਦੇ ਨੇ, ਥੋੜੇ ਵੱਡੇ ਖੇਡਣ ਮਲਣ ਵਿੱਚ ਹੋ ਗਏ ਨੇ, ਉਹਨਾਂ ਵੱਲੇ ਮਾਂ ਦੀ ਰੁਚੀ ਥੋੜੀ ਜੀ ਘੱਟ ਜਾਂਦੀ ਹੈ। ਤੇ ਜਿਹੜਾ ਉਹਦੀ ਗੋਦ ਵਿੱਚ ਹੋਵੇ, ਜਿਹੜਾ ਮਾਂ ਦੀ ਗੋਦੀ ਵਿੱਚ ਹੋਵੇ, ਜਿਸ ਬੱਚੇ ਨੂੰ ਮਾਂ ਆਪਣੇ ਸਰੀਰ ਦਾ ਖੂਨ ਜਿਹੜਾ ਦੁੱਧ ਬਣਦਾ ਹੈ ਉਹਨੂੰ ਆਪਣਾ ਸਰੀਰ ਨਿਚੋੜ ਨਿਚੋੜ ਕੇ ਪਿਆਰ ਹੀ ਹੋਵੇ, ਤੇ ਮਾਂ ਦਾ ਉਹਦੇ ਵੱਲੇ ਖਿਆਲ ਜ਼ਿਆਦਾ ਹੁੰਦਾ ਕਿ ਵੱਡਾ ਤੇ ਆਪਣਾ ਕੁਝ ਖਾਣ ਪੀਣ ਵਾਲਾ ਸ਼ੁਰੂ ਹੋ ਗਿਆ, ਪ੍ਰਸ਼ਾਦਾ ਪਾਣੀ ਛੱਕ ਲੈਂਦਾ, ਗੋਦ ਵੱਲੇ ਵੱਲੇ ਧਿਆਨ ਜ਼ਿਆਦਾ ਹੈ। ਭਾਈ ਸਾਹਿਬ ਜੀ ਕਹਿੰਦੇ ਬੱਚੇ ਵਰਗਾ ਬਣ ਜਾਣਾ। ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਕ ਪਿਆਰੋ, ਸਾਰਿਆਂ ਵਿੱਚੋਂ ਪਿਆਰਾ ਸੁੱਤ ਗੋਦ ਕੋ। ਸਿਆਣੇ ਸੁੱਤ ਬਣਜ ਵਿਹਾਰ ਕੇ ਬਿਥਾਰ ਬਿਖੇ, ਜਿਹੜੇ ਸਿਆਣੇ ਹੋ ਗਏ ਨੇ, ਕੋਈ ਕੁਝ ਕਰਨ ਲੱਗ ਪਿਆ, ਕੋਈ ਪੜ੍ਹਨ ਲੱਗ ਪਿਆ, ਕੋਈ ਵਪਾਰ ਕਰਨ ਲੱਗ ਪਿਆ, ਕੋਈ ਕੰਮ ਧੰਦਾ ਕਰਨ ਲੱਗ ਪਿਆ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸੁਹੋਦ ਕੋ। ਤੇ ਗੋਦ ਵਿੱਚ ਉਹਨੂੰ ਅਜੇ ਕੁਝ ਵੀ ਪਤਾ ਨਹੀਂ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਪੱਲਨਾ ਸੁਆਏ ਪੱਲਨਾ ਪੰਗੂੜਾ, ਮਾਂ ਉਸ ਛੋਟੇ ਜੇ ਲਾਲ ਨੂੰ, ਜਿਗਰ ਦੇ ਟੋਟੇ ਨੂੰ ਪੰਗੂੜੇ ਵਿੱਚ ਸਵਾਉਂਦੀ ਹੈ, ਲੋਰੀਆਂ ਦਿੰਦੀ ਹੈ। ਪੱਲਨਾ ਸੁਆਏ ਮਾਏ ਗ੍ਰਹਿ ਕਾਜ ਜਾਏ, ਤੇ ਮਾਂ ਅੰਦਰ ਬਾਹਰ ਜਾਂਦਿਆਂ ਜਾਂਦਿਆਂ ਇੱਧਰ ਉੱਧਰ ਕੰਮ ਧੰਦਾ ਕਰਦੀ ਫਿਰਦੀ ਹੈ। ਪੱਲਨਾ ਸੁਆਏ ਮਾਏ ਗ੍ਰਹਿ ਕਾਜ ਜਾਏ, ਸੁਣ ਸੁੱਤ ਰੁਦਨ ਪਿਆਵੇ ਮਨ ਮੋਦ ਕੋ। ਤੇ ਥੋੜਾ ਜਿਹਾ ਪੰਘੂੜੇ ਵਿੱਚ ਪੱਲਣੇ ਵਿੱਚ ਉਹਦੀ ਊਂ ਦੀ ਆਵਾਜ਼ ਆਉਂਦੀ ਹੈ ਨਾ, ਮਾਂ ਦੌੜ ਕੇ ਆ ਕੇ ਦੁੱਧ ਛਕਾਉਂਦੀ ਹੈ, ਦੁੱਧ ਪਿਆਉਂਦੀ ਹੈ, ਆਪਣਾ ਸਰੀਰ ਨਚੋੜਦੀ ਹੈ, ਜਿਵੇਂ ਕਿਵੇਂ ਉਹਦੀ ਪਾਲਣਾ ਕਰਦੀ ਹੈ। ਤਾਂ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸੁਣ ਸੁੱਤ ਰੁਦਨ ਪਿਆਵੇ ਮਨ ਮੋਦ ਕੋ। ਮੋਦ ਦਾ ਖੁਸ਼ੀ ਨਾਲ, ਆਪਾ ਖੋਏ ਜੋਈ ਗੁਰ ਚਰਨ ਸ਼ਰਨ ਗਏ, ਜਿਹੜਾ ਆਪਾ ਭਾਵ ਗਵਾ ਕੇ ਆਪੇ ਨੂੰ ਖਤਮ ਕਰਕੇ ਹਿਰਦੇ ਵਿੱਚ ਗਰੀਬੀ ਨਿਮਰਤਾ ਲੈ ਕੇ ਤੇ ਮੇਰੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਵੇਂ ਮਾਂ ਉਹ ਛੋਟੇ ਜਿਹੇ ਬੱਚੇ ਗੋਦ ਵਾਲੇ ਤੇ ਬਹੁਤ ਹੀ ਪ੍ਰਸੰਨ ਹੈ, ਉਹਨੂੰ ਪਤਾ ਕੋਈ ਨਹੀਂ ਹੈ। ਜਿਹੜਾ ਅਣਜਾਣ ਬਣ ਕੇ ਆ ਜਾਂਦਾ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਤੇ ਮੇਰਾ ਗੁਰੂ ਮਾਂ ਬਾਪ ਉਹਨੂੰ ਬ੍ਰਹਮ ਦੀ ਦਾਤ ਦੇ ਦਿੰਦੇ ਨੇ। ਆਖੋ ਸਤਨਾਮ ਸ਼੍ਰੀ। ਪਰ ਖਿਆਲ ਰੱਖਿਓ, ਆਪਾਂ ਖੋਣਾ ਪੈਣਾ ਹੈ, ਗਰੀਬੀ ਦੀ ਬਾਤ ਚੱਲੀ ਹੈ, ਬ੍ਰਹਮ ਗਿਆਨੀ ਦੇ ਅੰਦਰ ਨਿਮਰਤਾ ਹੈ। ਆਪਾਂ ਖੋਏ ਜੋਈ, ਜਿਹੜਾ ਵੀ, ਇੱਥੇ ਕਿਸੇ ਕੰਡੀਸ਼ਨ ਨਹੀਂ ਹੈ ਵੀ ਫਲਾਨਾ ਨੀ ਫਲਾਨਾ, ਬਿਲਕੁਲ ਨਹੀਂ ਹੈ। ਆਪਾਂ ਖੋਏ ਜੋਈ ਗੁਰ ਚਰਨ ਸ਼ਰਨ ਗਹੇ, ਰਹੇ ਨਿਰ ਦੋਖ, ਉਹਦੇ ਦੋਸ਼ ਵੀ ਖਤਮ ਹੋ ਜਾਂਦੇ ਨੇ ਤੇ ਫਿਰ ਆਨੰਦ ਵੀ ਮਿਲ ਜਾਂਦਾ ਹੈ, ਮੋਖ ਤੇ ਕੇਵਲ ਮੋਕਸ਼ ਵੀ ਮਿਲ ਜਾਂਦੀ ਹੈ। ਸਲੋਕ ਸਰੂਪ ਸਮੀਪ ਸਜੁੱਜ ਤੇ ਕੇਵਲ,
ਉਹ ਕੇਵਲ ਮੋਕਸ਼ ਦਾ ਭਾਗੀ ਬਣ ਜਾਂਦਾ ਹੈ। ਰਹੇ ਨਿਰ ਦੁੱਖ ਮੁੱਖ ਆਨੰਦ ਵਿਨੋਦ ਕੋ, ਭਾਵ ਪਰਮਾਤਮਾ ਦੇ ਰੰਗ ਵਿੱਚ ਉਹ ਖੇਡਾਂ ਖੇਡਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਕੈ ਗਰੀਬੀ, ਗਰੀਬੀ ਅੰਦਰ ਨਿਮਰਤਾ ਹੈ, ਸਮਾਹ ਭਰਿਆ ਹੋਇਆ ਹੈ, ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਹੈ। ਅਗਲੇ ਬਚਨ, ਬ੍ਰਹਮ ਗਿਆਨੀ ਪਰ ਉਪਕਾਰ ਉਮਹ, ਬਹੁਤ ਪਿਆਰੇ ਬੋਲ ਨੇ, ਸਾਰੀ ਬਾਣੀ ਅੰਮ੍ਰਿਤ ਰਸ ਹੈ, ਸਾਰੀ ਬਾਣੀ ਅੰਮ੍ਰਿਤ ਹੈ, ਪਰ ਉਪਕਾਰ, ਜਰਾ ਆਪਾਂ ਝਾਤ ਮਾਰੀਏ, ਅੱਖਰ ਬਣਦੇ ਨੇ ਪਾਰ ਵੱਖਰੇ ਵੱਖਰੇ ਕਰ ਦਈਏ, ਪਰ ਤੋਂ ਭਾਵ ਪਰਾਇਆ, ਉਪਕਾਰ ਤੋਂ ਭਾਵ ਉਪ, ਕਾਰ ਕਾਰ ਮੀਨਜ ਕੰਮ ਕਰਨਾ, ਉਪ ਦਾ ਪਰਾਏ ਦਾ ਕੰਮ ਕਰ ਦੇਣਾ, ਉਪਕਾਰ ਕਰ ਦੇਣਾ, ਭਾਵ ਕੇ ਭਲਾ ਕਰ ਦੇਣਾ। ਜਰਾ ਕਾਪਾ ਝਾਤੀ ਮਾਰੀਏ ਵੀ ਆਪਾਂ ਅੰਦਰ ਉੱਧਰ ਦਾ ਕਿੰਨਾ ਕੁ ਅੱਜ ਤੱਕ ਭਲਾ ਕੀਤਾ ਹੈ, ਮੈਂ ਤੁਹਾਡੇ ਵਿੱਚ ਹੀ ਹਾਂ, ਕਿੰਨਾ ਦੇ ਅੰਦਰ ਕਿਵੇਂ ਦੀ ਅੰਦਰ ਬੁਰਿਆਈਆਂ ਚੱਲਦੀਆਂ ਨੇ, ਤੁਹਾਡੇ ਅੰਦਰ ਚੱਲਦੀ ਹੋਵੇ, ਭਲਾ ਹੈ ਗੁਰੂ ਕਾ ਜਿਹੜਾ ਤੁਸੀਂ ਭਲਾ ਕਰਦੇ ਹੋ, ਪਰ ਖਿਆਲ ਕਰੀਏ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਉਹ ਆਪਣਾ ਬੇਸ਼ੱਕ ਨੁਕਸਾਨ ਕਰ ਲਵੇ ਪਰ ਪਰਉਪਕਾਰ ਉਹ ਜ਼ਰੂਰ ਕਰਦਾ ਹੈ। ਸਾਡੇ ਕੋਲ ਪ੍ਰਤੱਖ ਬਚਨ ਹੈ, ਇਤਿਹਾਸ ਮੌਜੂਦ ਹੈ, ਗੁਰੂ ਕੀ ਬਾਣੀ ਮੌਜੂਦ ਹੈ। ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਮੁੱਕ ਦੀ ਗੱਲ ਕਰਾਂ, ਜਦੋਂ ਕੀਰਤਨ ਕਰਨਾ ਛੱਡ ਦਿੱਤਾ, ਗੁਰੂ ਅਰਜਨ ਦੇਵ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਬਚਨ ਨਿਕਲੇ, ਜਾਓ ਸਾਡੇ ਮੱਥੇ ਨਾ ਲੱਗਿਓ, ਚਲੇ ਜਾਓ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਉਸ ਵੇਲੇ ਕੀਰਤਨ ਦੀ ਦਾਤ ਮੇਰੇ ਸਾਹਿਬਾਂ ਨੇ ਬਖਸ਼ਿਸ਼ ਕੀਤੀ ਸੀ ਤੇ ਨਾਲ ਦੀ ਨਾਲ ਸਾਹਿਬਾਨਾਂ ਨੇ ਬਚਨ ਕੀਤਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਲਮ ਬੰਦ ਕਰਦੇ ਨੇ, ਇਹਨਾਂ ਦੀ ਕੋਈ ਸਿਫਾਰਿਸ਼ ਨਾ ਕਰੇ, ਇਹਨਾਂ ਦੀ ਕੋਈ ਸਾਡੇ ਕੋਲ ਸਿਫਾਰਿਸ਼ ਨਾ ਕਰੇ, ਇਹ ਫਿੱਟ ਗਏ ਨੇ, ਵੱਡੇ ਗੁਰੂ ਸਾਹਿਬਾਨਾਂ ਦੀ ਨਿੰਦਿਆ ਕੀਤੀ ਹੈ। ਜਿਹੜਾ ਕਰੇਗਾ ਉਹ ਗਧੇ ਤੇ ਸਵਾਰ ਹੋਵੇਗਾ, ਫਿਰ ਉਹਦਾ ਮੂੰਹ ਵੀ ਐਵੇਂ ਕੀਤਾ ਜਾਵੇਗਾ, ਢੋਲ ਢਮੱਕਾ ਵੱਜੇਗਾ। ਮੈਂ ਸਾਰੇ ਬੋਲ ਨਹੀਂ ਕਹਿੰਦਾ, ਕੋਈ ਮੂੰਹ ਨਹੀਂ ਲਾਉਂਦਾ, ਕੋਈ ਕੋਲ ਨਹੀਂ ਭਾਉਂਦਾ, ਪਰ ਜਿਹੜੇ ਬ੍ਰਹਮ ਗਿਆਨ ਵਿੱਚ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਉਹਨਾਂ ਦੇ ਅੰਦਰ ਬਾਣੀ ਦੇ ਬੋਲ ਹੈ, ਪਰ ਉਪਕਾਰ ਕੇ ਕਾਰਨ ਮੋਹੇ ਨਾ ਆਵੇ ਲਾਜ। ਉਹ ਪਰ ਉਪਕਾਰ ਕਰਦੇ ਹੋਏ ਦੁਨੀਆਂ ਦੇ ਲੋਕਾਂ ਦੀ ਸ਼ਰਮ ਨਹੀਂ ਜੇ ਮੰਨਦੇ, ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਲਾਜ ਮੰਨਦੇ, ਉਹ ਨਹੀਂ ਮੰਨਦੇ, ਉਹ ਬ੍ਰਹਮ ਗਿਆਨ ਵਿੱਚ ਹੈ। ਕੋਈ ਭਲਾ ਕਹੋ ਬੁਰਾ ਕਹੋ, ਚਲਦਿਆਂ ਚਲਦਿਆਂ ਕੋਈ ਮੂੰਹ ਨਹੀਂ ਲਾਉਂਦਾ, ਪਤਾ ਲੱਗਾ ਜੀ ਲਾਹੌਰ ਪਹੁੰਚੋ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਲੱਦਾ ਜੀ ਨੇ, ਅਗਰ ਜੇ ਉਹਨਾਂ ਦੇ ਕੋਲ ਚਲੇ ਜਾਓ ਤੇ ਉਹ ਬਖਸ਼ਾ ਦੇਣਗੇ। ਵਿਸ਼ਟ ਗੁਰੂ ਵਿਚੋਲਾ ਪਾਉਣਾ ਪੈਂਦਾ ਹੈ, ਭਾਈ ਲੱਦਾ ਜੀ ਕੋਲ ਜਾਂਦੇ ਨੇ, ਹਕੀਕਤ ਦੱਸਦੇ ਨੇ, ਮੁੱਕ ਦੀ ਗੱਲ ਕਰੀਆ ਬੋਲ ਹੈ। ਭਾਈ ਲੱਦਾ ਜੀ ਸਵਾਰ ਹੋ ਗਏ ਗਧੇ ਦੇ, ਢੋਲ ਢਮੱਕਾ ਵੱਜ ਰਿਹਾ ਹੈ, ਅੱਗੇ ਪਿੱਛੇ ਲੋਕ ਆ ਰਹੇ ਨੇ। ਗੁਰੂ ਅਰਜਨ ਦੇਵ ਸ਼ਹਿਨਸ਼ਾਹ ਪਿਤਾ ਸ੍ਰਿਸ਼ਟੀ ਦੇ ਮਾਲਕ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਦੇ ਕੰਨਾਂ 'ਚ ਆਵਾਜ਼ ਸੁਣੀ ਵੀ ਢੋਲ ਕਿੱਥੋਂ ਵੱਜਦਾ ਜੇ, ਆ ਢਮੱਕੇ ਦੀ ਆਵਾਜ਼ ਆਉਂਦੀ ਹੈ, ਤਾੜੀਆਂ ਦੀ ਆਵਾਜ਼ ਆ ਰਹੀ ਹੈ, ਤੇ ਲਾਗੇ ਬੈਠੇ ਗੁਰੂ ਪਿਆਰੇ ਗੁਰਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡਾ ਪਿਆਰਾ ਸਿੱਖ ਬ੍ਰਹਮ ਬੇਤਾ ਬ੍ਰਹਮ ਗਿਆਨੀ ਭਾਈ ਪਰਉਪਕਾਰੀ ਭਾਈ ਲੱਦਾ ਜੀ ਆ ਰਹੇ ਜੇ, ਬਾਬਾ ਸੱਤਾ ਜੇ ਬਾਬਾ ਬਲਵੰਡ ਜੀ ਨੂੰ ਲੈ ਕੇ। ਆਖੋ ਸਤਨਾਮ ਸ਼੍ਰੀ ਸਾਹਿਬ। ਕਹਿੰਦੇ ਕਿਉਂ ਕੀਤਾ? ਭਾਈ ਲੱਦਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡਾ ਹੁਕਮ ਪਹਿਲਾਂ ਹੀ ਮੰਨ ਲਿਆ, ਧੰਨ ਮੇਰੇ ਸੱਚੇ ਪਾਤਸ਼ਾਹ, ਬਾਤਾਂ ਜਿਹੜੀਆਂ ਨੇ ਅਗਾਂਹ ਦੀਆਂ ਨੇ। ਤਾਂ ਹੀ ਤਾਂ ਸਾਹਿਬ ਜੀ ਕਹਿੰਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨੇ ਹੀ, ਵੱਡੇ ਗੁਰੂ ਸਾਹਿਬਾਨਾਂ ਦੀਆਂ ਕਹਾਣੀਆਂ ਬਾਤਾਂ ਪਾਉਣ ਵਾਸਤੇ ਸੱਜਦੇ ਹਾਂ। ਇਹ ਬ੍ਰਹਮ ਗਿਆਨੀ ਪਰਉਪਕਾਰ ਵਿੱਚ ਹੁੰਦਾ ਹੈ। ਅਗਲੇ ਬੋਲ ਸਾਂਝੇ ਕਰੀਏ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਉਹ ਧੰਦਿਆਂ ਦੇ ਵਿੱਚ ਨਿਰਲੇਪ ਹੈ, ਭਾਵ ਇੱਕ ਗੁਰੂ ਨਾਲ ਜੁੜਿਆ ਹੋਇਆ। ਧੰਦਾ ਪਿੱਟੋ ਭਾਈਓ ਤੁਮਕੂੜ ਕਮਾਵੋ। ਅਗਲੇ ਬੋਲ ਹੋਰ ਬੜੇ ਪਿਆਰੇ ਨੇ। ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਧਾਵਤ ਦੌੜਦਾ ਦੌੜਦਾ ਦੌੜ ਰਿਹਾ ਹੈ। ਕੌਣ ਹੈ? ਚੰਚਲ ਚਲਾਏ ਚੱਲਣ ਵਾਲਾ, ਜਿਹਨੂੰ ਕਹਿੰਦੇ ਇਹ ਮਨ ਚੰਚਲਾ, ਚੱਲੀ ਜਾਂਦਾ ਚੱਲਿਆ ਹੀ ਜਾਂਦਾ ਚੱਲਿਆ ਹੀ ਜਾਂਦਾ ਹੈ, ਦੌੜਦਾ ਦੌੜਦੇ ਦੌੜਦੇ ਨੂੰ, ਜਿਵੇਂ ਕੋਈ ਬੰਦਾ ਦੌੜਦਾ ਹੋਵੇ ਤੇ ਬੰਨ ਕੇ ਰੱਸਿਆਂ ਨਾਲ ਬੰਨ ਦਈਏ। ਗੁਰੂ ਦੇ ਸਿੱਖ ਨੇ, ਬ੍ਰਹਮ ਬੇਤੇ ਨੇ ਦੌੜਦੇ ਹੋਏ ਮਨ ਨੂੰ ਗੁਰੂ
ਸ਼ਬਦ ਰੂਪੀ ਰੱਸੇ ਦੇ ਨਾਲ ਬੰਨ ਲਿਆ ਹੈ, ਸ਼ਬਦ ਨਾਲ ਉਹਨੇ ਟਕਾ ਲਿਆ ਹੈ। ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲ ਤੋ ਭਇਓ ਅਰੂੜਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਜੋ ਵੀ ਪਰਮਾਤਮਾ ਕਰਦਾ ਭਲਾ ਹੋਇਆ, ਭਲਾ ਮੰਗਦਾ ਤੇ ਭਲਾ ਹੋ ਰਿਹਾ ਹੈ। ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸ਼ੁਭ ਗੁਣਾਂ ਦੇ ਨਾਲ ਪਰਿਫੁੱਲਤ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਗਰੀਬ ਨਿਵਾਜ ਜੀ ਕਿਰਪਾ ਕਰਦੇ ਵੀ ਜਿਹੜੇ ਬ੍ਰਹਮ ਗਿਆਨੀ ਦਾ ਸੰਗ ਕਰਦੇ ਨੇ ਵੱਡਿਆਂ ਭਾਗਾਂ ਵਾਲੇ, ਉਹਨਾਂ ਦੇ ਵੀ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਸੰਸਾਰ ਦੇ ਲੋਕ ਬ੍ਰਹਮ ਗਿਆਨੀ ਬ੍ਰਹਮ ਦਾ ਰੂਪ ਹੈ ਤੇ ਜਿਸ ਵਾਹਿਗੁਰੂ ਉਸ ਬ੍ਰਹਮ ਗਿਆਨੀ ਦਾ ਜਪਿਆ ਹੋਇਆ ਜਾਪ ਉਹਨੂੰ ਜਪਦੇ ਨੇ ਤੇ ਜੀਵਨ ਦਾ ਬੇੜਾ ਪਾਰ ਕਰ ਲੈਂਦੇ ਨੇ। ਇਹ ਗੁਰੂ ਕੀ ਕਿਰਪਾ ਵਰਤਦੀ ਹੈ। ਆਓ ਇੱਕੋ ਹੀ ਮਿੰਟ ਬਾਕੀ ਬਚਿਆ ਜੇ ਪਿਆਰ ਵਿੱਚ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਉਪਦੇਸ਼ ਜੀ ਕਾ ਧਿਆਨਤਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ, ਹੀਤ ਨਾ ਸਮੂਹ ਸ਼ਹੀਦਾਂ ਦੀ, ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ

ਕੌਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ ਧੰਨ ਹੋ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ ਧੰਨ ਹੋ ਕਰੁਣਾ ਨਿਧਾਨ ਦੀਨ ਦੁਨੀ ਕੇ ਵਾਲੀ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਜੀ ਕੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।

ਆਰਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ

ਵਾਦੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਪਾਤਸ਼ਾਹ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ੋ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਜੁੜ ਮਿਲ ਕੇ ਬੈਠੇ ਸਮੂਹ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਕਰਕੇ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਖੱਟ ਰਹੇ ਹੋ। ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ ਲੜੀਵਾਰ ਪਾਵਨ ਗੁਰਬਾਣੀ ਦੀ ਪਵਿੱਤਰ ਕਥਾ ਵਿਚਾਰ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਅਗਲੇ ਸਮੇਂ ਵਾਸਤੇ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸਰੀ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਬਾ ਸ਼ੇਖ ਫਰੀਦ ਜੀਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 25 ਸਤੰਬਰ ਦੇ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 27 ਸਤੰਬਰ ਦੇ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 28 ਅਕਤੂਬਰ ਦੇ ਐਤਵਾਰ 2 ਵਜੇ ਹੋਵੇਗੀ ਜੀ। ਆਪ ਜੀਆਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਚਿਤ ਆਏ ਮਹਾਂ

una sera con me. Che ta miro bado tani agma ostat pavan karija karte pekh rahe bisma sukhiyan mah sukhiya tu kahiya दातन सिर दाता तेजन मैं तेज वंशी तेरी रसियन मैं राता सूरन मैं तू सूरा कहिए भोगन मैं भोगी ग्रिस्तन मैं तुम बड़ो गिरे सती जोगन मैं जोगी करतन मैं तुम करता कहिए आचारन मैं आचारी साहन मैं तुम साचा साहा वापारन मैं वापारी दरबारन मैं तेरो दरबारा सरन पालन टीका लक्ष्मी के तक गणी न जाइये गण न सकाओ सीका जुग हो जुग अटल शब्द गुरु आदि गुरु ग्रंथ साहिब जी आदि गुरु ग्रंथ साहिब जी दी पावन पवित्र हजूरी अंदर गुरु की साजी अते निवाजी हुई गुरु प्यारी गुरु सवारी अति सत्कार योग साध संगत जी सर्वत्र ही माई भाई गुरसिख बहुत ही वड्डिया पगां वाले हो कर्मा वाले हो जी गुरु दरबार विच सज करके अमृत बाणी सरवण करके जीवन का जो असली मनोरथ है आयो पढ़न सुनन कौ बाणी जो जीवन का असली मनोरथ है गुरु की अमृत बाणी नू पढ़ना जां सरवण करना जिस अमृत बाणी द्वारे बख्शे हुए जिंदगी दे सवास सफल हो जाते ने तुसी बहुत ही प्यार विच अमृत बचन पढ़ते हो तो जरूर पढ़ लेना दुख रोग संताप उतरे सुनी सची बाणी फिर अर्ज करा साहब जी कहिंदे ने दुख रोग रोग जिवें शरीर नूं कोई बीमारी लग जानी कहिंदे जी रोग लग गया दुख घर विच बड़ा दुख है उस दुख करके संताप है हिरदा तपदा है जियो तपत है बारो बार पर जिस वेले गुरु की अमृत बाणी सरवण कीती जावे तां गरीब नवाज जी बख्शिश करदे ने दुख भी रोग भी संताप उतरे
ਦੁੱਖ ਵੀ ਗਿਆ, ਰੋਗ ਵੀ ਗਿਆ, ਸੰਤਾਪ ਵੀ ਗਏ ਨੇ। ਸੁਣੀ ਸੱਚੀ ਬਾਣੀ, ਤੁਸੀਂ ਕਾਦੇ ਵਾਸਤੇ ਬੈਠੇ ਹੋ? ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਨ ਵਾਸਤੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਬਾਣੀ ਜੋ ਜੀਉ ਜਾਣੇ ਤਿਨ ਅੰਤਰ ਰਵੇ ਹਰਨਾਮਾ। ਕਿਰਪਾਲੂ ਜੀ ਕਿਰਪਾ ਕਰਦੇ ਨੇ, ਇਹ ਬਾਣੀ ਜਿਹੜੇ ਅੰਦਰੋਂ ਸਮਝ ਲੈਂਦੇ ਨੇ, ਬਾਣੀ ਗੁਰੂ ਹੈ ਸਮਝ ਲੈਂਦੇ ਨੇ, ਬਾਣੀ ਨਿਰੰਕਾਰ ਹੈ ਸਮਝ ਲੈਂਦੇ ਨੇ, ਬਾਣੀ ਤੁਰਕੀ ਹੈ ਸਮਝ ਲੈਂਦੇ ਨੇ, ਬਾਣੀ ਖਸਮ ਹੈ ਸਮਝ ਲੈਂਦੇ ਨੇ, ਬਾਣੀ ਗੁਰੂ ਹੈ ਔਰ ਅੰਦਰੋਂ ਪ੍ਰੇਮ ਕਰਦੇ ਨੇ। ਤਿੰਨ ਅੰਤਰ ਰਵੈ ਹਰਨਾਮਾ, ਉਹਨਾਂ ਦੇ ਅੰਦਰ ਇੱਕ ਰਸ ਗੁਰੂ ਸ਼ਬਦ ਦਾ ਵਾਸਾ ਹੋ ਜਾਂਦਾ ਹੈ। ਤੁਹਾਡੇ ਨਾਲ ਇੱਕ ਬੋਲ ਸਾਂਝਾ ਕਰਾਂ, ਫਿਰ ਲੜੀਵਾਰ ਕਥਾ ਵੱਲੇ ਆਵਾਂ। ਜਿਸ ਵੇਲੇ ਤੁਸੀਂ ਧਨਾਸਰੀ ਰਾਗ ਵਿੱਚ ਅੰਮ੍ਰਿਤ ਬਚਨ ਪੜ੍ਹਦੇ ਹੋ, ਧਨਾਸਰੀ ਰਾਗ ਦੀ ਆਰੰਭਤਾ ਹੁੰਦੀ ਹੈ ਪਹਿਲੇ ਅੰਗ ਤੋਂ ਦੂਸਰੇ ਅੰਗ ਤੇ ਜਾਈਏ ਜਦੋਂ, ਤਾਂ ਸ਼ਬਦ ਤੁਹਾਨੂੰ ਪੜ੍ਹਨ ਵਿੱਚ ਆਵੇਗਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਜੈ ਤਨ ਬਾਣੀ ਵਿਸਰ ਜਾਏ। ਸਾਹਿਬ ਕਹਿੰਦੇ ਜਿਸ ਸਰੀਰ ਚੋਂ ਬਾਣੀ ਭੁੱਲ ਜਾਂਦੀ ਹੈ, ਨਾਮ ਭੁੱਲ ਜਾਂਦਾ ਹੈ, ਉਹ ਹਾਲਾਤ ਕਿਵੇਂ ਬਣ ਜਾਂਦੇ ਨੇ? ਜਿਉਂ

ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਲਯੁਗੀ ਜੀਵਾਂ ਨੂੰ ਤਾਰਦੇ ਨੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਫਿਰ ਅਰਜ ਕਰਾਂ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਜਿਸ ਵੇਲੇ ਪਾਕਿਸਤਾਨ ਜ਼ਿਲ੍ਹਾ ਮਿੰਟ ਗੁੰਮਰੀ ਸ਼ਾਹੂਕਾਰ ਦੀ ਘਰਵਾਲੀ ਦਾ ਉਧਾਰ ਕਰਦੇ ਨੇ, ਜਿੱਥੇ ਭਾਈ ਮਰਦਾਨਾ ਜੀ ਨੇ ਇੱਕ ਬਹੁਤ ਵੱਡੇ ਸ਼ਾਹੂਕਾਰ ਦਾ ਕਾਰੋਬਾਰ ਦੇਖਿਆ, ਜਿਸ ਦੇ ਕੋਲ ਬਹੁਤ ਨੌਕਰ ਚਾਕਰ ਸਨ। ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਪੈਸੇ ਗਿਣਨ ਵਾਲੇ ਮੁਨਸ਼ੀ ਵੱਖਰੇ ਨੇ, ਭੀੜਾ ਲੱਗੀ ਹੋਈ ਹੈ। ਭਾਈ ਮਰਦਾਨਾ ਜੀ ਦੀ ਨਿਗਾਹ ਉਸ ਸ਼ਾਹੂਕਾਰ ਦੇ ਵੱਲੇ ਗਈ ਤਾਂ ਗੁਰੂ ਨਾਨਕ ਮਹਾਰਾਜ ਨੂੰ ਕਹਿੰਦਾ ਹੈ ਬਾਬਾ, ਆ ਬਹੁਤ ਵੱਡਾ ਸ਼ਾਹੂਕਾਰ ਹੈ, ਬੜਾ ਸੁਖੀ ਹੈ, ਬੜਾ ਸੁਖੀ ਲੱਗਦਾ ਹੈ। ਆਖੋ ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ। ਬੁਲਾਉਣ ਦਾ ਕਾਰਨ ਹੈ ਸ਼ਬਦ ਚੇਤੇ ਆ ਜਾਵੇ, ਸੁੱਖ ਸ਼ਬਦ ਵਿੱਚੋਂ ਮਿਲਦੇ ਨੇ, ਨਾਮ ਚੋਂ ਮਿਲਦੇ ਨੇ, ਵਰਨਾ ਪਦਾਰਥਾਂ ਚੋਂ ਸੁੱਖ ਨਸੀਬ ਨਹੀਂ ਹੁੰਦਾ। ਤਾਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਗੁਰਦੇਵ ਇਹ ਸ਼ਾਹੂਕਾਰ ਬਹੁਤ ਸੁਖੀ ਨਜ਼ਰ ਆਉਂਦਾ ਹੈ, ਤਾਂ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ, ਮਰਦਾਨਿਆ ਇਸੇ ਨੂੰ ਪੁੱਛ, ਭਾਈ ਕਿੰਨੇ ਕੁ ਸੁੱਖ ਨੇ, ਕਿੰਨਾ ਕੁ ਆਨੰਦ ਹੈ ਇਸ ਵਰਤਲਾਪ ਨੂੰ। ਨਾਨਕ ਪ੍ਰਕਾਸ਼ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਕਲਮ ਬੰਦ ਕੀਤਾ ਹੈ, ਕਹਿੰਦੇ ਨੇ ਜਿਸ ਵੇਲੇ ਭਾਈ ਮਰਦਾਨਾ ਜੀ ਉਸ ਸ਼ਾਹੂਕਾਰ ਦੇ ਕੋਲ ਜਾਂਦੇ ਨੇ, ਤਾਂ ਪੁੱਛਦੇ ਨੇ ਭਾਈ ਤੇਰਾ ਬਹੁਤ ਵੱਡਾ ਸ਼ਾਹੂਕਾਰਾ ਚੱਲਦਾ ਹੈ, ਤੂੰ ਵੇਖਣ ਨੂੰ ਬੜਾ ਸੁਖੀ ਭਾਸਦਾ ਹੈ, ਬਹੁਤ ਸੁੱਖ ਲੱਗਦਾ ਹੈ। ਬਸ ਗੁਰਸੰਗਤ ਜੀ ਇੰਨਾ ਕੀ ਬੋਲ, ਇੰਨਾ ਕੁ ਬੋਲ। ਭਾਈ ਸਾਹਿਬ ਜੀ, ਭਾਈ ਮਰਦਾਨਾ ਜੀ ਦੀ ਮੁੱਖ ਤੋਂ ਨਿਕਲਦਾ ਹੈ, ਉਹ ਪੁਕਾਰ ਕਰਦਾ ਹੈ, ਵਾਹ ਮੇਰੇ ਵਰਗਾ ਸੰਸਾਰ ਵਿੱਚ ਦੁਖੀ ਕੋਈ ਨਹੀਂ ਹੈ, ਦੁਖੀ ਦੁਣੀ ਸਹੇੜੀਐ, ਦੁਖੀ ਦੁਣੀ ਸਹੇੜੀਐ। ਜਦੋਂ ਸਹੇੜੀਏ ਕਿ ਪੁੱਛੀਏ, ਪੁਕਾਰ ਕੇ ਕਹਿੰਦੇ ਸਾਡੇ ਵਰਗਾ ਦੁਖੀ ਕੋਈ ਨਹੀਂ ਹੈ। ਫਰੀਦਾ ਮੈਂ ਜਾਨ

दुख मुझ कु दुख सबाये जग ऊचे चढ़ के देखिया ता घर घर यह अग दुखी दुनी सहेड़ी है सहेड़िया देखिया दुख है सुरत नु उचे चुक के देखिया ता संसार वाले निगाह लाई है दुखी दुख है। भाई मरदाना जी कहते हैं धन गुरु नानक महाराज निरंकारी जोत भाई गुरु नानक दे कोल जा तेनों सुख नसीब हो जाएगा। जिथे गुरु नानक महाराज जी चौंकड़ा लाई बैठे ने दौड़ के आंदा है सतगुरु गुरु नानक पातशाह जी दे चरणा ते मथा टेकदा है बस सतगुरु जी शब्द दी धात बख्शिश करदे ने धर्म पत्नी नू लै आंदा है जो विकारां दे विच बिबचौर हो चुकी सी विकारां विच गलतान हो चुकी सी उहदा बहुत भारी दुख सी विकारां विच गलतान सी गुरु नानक महाराज ने शब्द दी दात दित्ती विकारां तों गिलानी होई शब्द द्वारे सुख मिलिया उन्हां दा उद्धार करके महाराज अगे जांदे ने करोड़ां ब्रह्मंडां नूं साजन वाले ने जिन कीने ब्रह्मंड बनाए रैन रैन रहन नित खोजै थाए एक पुर आवा बहुर अगारी बैठे जाहे ताही मजारी रैन रहन हित खोजे ठाए जिन कीने ब्रह्मंड बनाए। भाई संतोख सिंह जी लिखते ने शामां दा समा हो आया है एक नगर अगे पहुंचया भाई मरदाना जी कहिंदे बाबा अज दी रात इस नगर विच ही कट लवांगे। एक पुर पुर दा अर्थ है नगर आवा आ गया बहुर अगारी अगे जदों आया नगर नूं वेख्या बसदे लोकां नूं वेख्या बैठे जाहे ताहे मझारी उस नगर दे विच धन गुरु नानक प्यार विच आखो धन गुरु नानक फिर आखो धन गुरु गज के बोलो भला हो जाएगा धन गुरु गज के बोलो धन गुरु धन गुरु धन गुरु नानक बैठे जिथे सतगुरु जी बैठते ने नगर दे लोग उठा देंदे ने रैन रैन हित खोजे थाए क्या बात है कहिंदे एक रात कट्टन वास्ते जगह लभदे फिरदे ने जिन कीने ब्रह्मंड बनाए जिस नानक ने निरंकारी जोत ने करोड़ां ब्रह्मंडां नूं साजिया है जिहड़े करोड़ां ब्रह्मंडां नूं टिकाणा दिंदा है ना कमाल है कमाल है। ਉਹ ਰਾਤ ਕੱਟਣ ਲਈ ਜਗ੍ਹਾ ਖੋਜਦੇ ਨੇ ਬੋਲ ਕਮਾਲ ਦੇ ਲਿਖੇ ਨੇ। ਫਿਰ ਅਰਜ ਕਰਦਿਆਂ ਸਮਝ ਪੂਰੀ ਆ ਜਾਵੇ ਇੱਕ ਪੁਰ ਆਵਾ ਬਾਹੁਰ ਅਗਾਰੀ ਬੈਠੇ ਜਾਹੇ ਤਾਹੇ ਮਝਾਰੀ ਉੱਥੇ ਬੈਠੇ ਬੈਠੇ ਜਹਾਂ ਉਠਾਵੇ ਥਾਈ ਜਿੱਥੇ ਬੈਠਦੇ ਨੇ ਉੱਥੋਂ ਉਠਾ ਦਿੰਦੇ ਨੇ ਰਹਿਣ ਰਾਤ ਰਹਿਣ ਹਿੱਤ ਖੋਜੈ ਥਾਏ ਜਿਨ ਕੀਨੇ ਬ੍ਰਹਿਮੰਡ ਬਣਾਏ ਜਿਨ੍ਹਾਂ ਨੇ ਕਰੋੜਾਂ ਬ੍ਰਹਿਮੰਡਾਂ ਨੂੰ ਸਾਜਿਆ ਏ ਉਹ ਰਾਤ ਕੱਟਣ ਵਾਸਤੇ ਜਗ੍ਹਾ ਲੱਭਦੇ ਫਿਰਦੇ ਨੇ ਕਮਾਲ ਹੈ ਕਮਾਲ ਹੈ। ਇਹਨੇ ਚਿਰ ਨੂੰ ਭਾਈ ਮਰਦਾਨਾ ਜੀ ਦੀ ਨਿਗਾਹ ਬਾਹਰ ਵੱਲੇ ਗਈ ਹੈ ਇੱਕ ਝੌਂਪੜੀ ਛੰਨ ਜੀ ਵਿੱਚ ਦੀਵਾ ਜਗਮਗ ਜਗਮਗ ਕਰ ਰਿਹਾ ਹੈ
थोड़ी थोड़ी रोशनी पै रही है। तो भाई मरदाना जी तक के कहते बाबा ओ सामने कोई छन नजर आ रही है, चलो आप उत्थे रात कट लवांगे। जिस वेले सतगुरु महाराज गरीब बनवाज उस छन दे कोल जांदे ने, उस झोंपड़ी दे छन दे विच नौरंगा कोड़ी जड़ा है जेड़े शरीर दे सारे शरीर ते पीक वग रही है, कोड़ दा रोग चलिया होया है। उस कोड़ दे रोग करके दुख करके हाय हाय वरलाप वरलाप करदा है। धन गुरु नानक दे महाराज जी दे जदों ने दीदार कीते ने दर्शना विच्चों उन्हों शांति मिली। कह फकीर ध्यान दे के बोल सुने, वो नरंगा कोड़ी जड़ा है फकीर है, वो गुरु नानक महाराज नूं कहिंदा है नौरंगा फकीर जड़ा है। सचे पातशाह गुरु नानक महाराज नूं कहिंदा है की कहिंदा, कह फकीर बंद कर सोवो। बंद मींज जोड़ लेना, कर मींज हथ, समझ आ गई, दोनों हथ जोड़ के गुरु नानक महाराज नूं बेनती कर लगा। कह फकीर बंद कर सो, कहिंदा मोर समीप न आवत को। बाबा तू कौन है, मेरे लागो ते बदबू ही इन्नी आउंदी है, मेरा ते वरलाप इन्ना ज्यादा है, मेरे कोल कोई नहीं आउंदा, मेरे कोल कोई नहीं आउंदा। तुहानू याद रहे औखियां घड़ियां विच मुसीबतां वेले साडे घर दे परिवार भी साथ छड जांदे ने, इह जग दी प्रीति कोई सच्ची थोड़ी है। तां महाराज कहिंदे ने जगत मैं झूठी देखी प्रीत, जगत मैं झूठी देखी प्रीत, इह झूठी है सच्ची नहीं है। उन्हों तां बार छन पा के दित्ती होई है, कोड़ दा रोग लगा है, अगर जे घर विच रहेगा हो सकदा छूत दी बीमारी है, बाकी परिवारां नूं भी हो जाएगी। तुसीं आ करोने वेले वेखदे रहे हो, अंदर लोकी बंद कर दिंदे सी 10 दिन 2 हफ्ते 3 हफ्ते अंदर ही रहना, कोई नेड़े नहीं सी टुकदा। पर धन गुरु नानक महाराज जिन्हां कोलों बदबू आउंदी है, परिवार साथ छड़ जांदा है, धीआं पुत्तर साथ छड़ जांदे ने, उन्हां कोल गुरु नानक महाराज जांदे ने। जिन्हां दा कोई सहारा नहीं है, जिन्हां दा कोई सहारा नहीं है, उन्हां दे सहारे गुरु नानक ने, गुरु नानक ने। वह फकीर बेनती करदा, कह फकीर बंद कर सोऊ, मोर समीप न आवत को। बड़े सोहने बोल कहे, कहिंदा खग भग है गिनती क्या नर, कहिंदा मेरी आवाज इन्नी डरावनी है, मैं हाय हाय इन्नी जोर जोर दी करदा हां, खग भग है, खग नाम हुंदा पंछियां दा, मेरे कोल ते पंछी भी नहीं आउंदे। मनुख दी बात तां इक पासे है, मेरे कोल आउण दी खग भग है, पंछी दौड़ जांदे ने, गिनती क्या नर, बंदियां दी गल की करनी है। बाबा तुम आए मोह पर किरपा कर, धन है तुसी बाबा जी, उन्हूं पता नहीं है ये नानक अंदरांकारी ने रब है। कहन लगा तुसी तां मेरे ते किरपा करके मेरे कोल आए हो, मेरे कोल आए हो। रैन बसेरा करत है थाएं,
ਨਹਿ ਪਾਉੜੇ ਬੈਠੇ ਤਿਸ ਥਾਏ, ਸਭ ਨਿਸ ਪੁਸ਼ਟੀ ਸੰਕਟ ਪਾਵੇ, ਹਾਏ ਹਾਏ ਕਰ ਕਹਿ ਬਿਲ ਲਾਵੇ। ਸਤਿਗੁਰੂ ਮਹਾਰਾਜ ਨੂੰ ਉਹਨੇ ਬੇਨਤੀ ਤਾਂ ਕੀਤੀ, ਗਰੀਬ ਨਿਵਾਜ ਸੁਣੀ ਗਏ। ਜਦੋਂ ਰਾਤ ਪੈ ਗਈ, ਨਹਿ ਪੌੜੇ, ਪੌੜੇ ਦਾ ਅਰਥ ਹੁੰਦਾ ਹੈ ਲੰਮੇ ਪੈਣਾ, ਜਿਵੇਂ ਆਪਾਂ ਲੰਮੇ ਪੈ ਕੇ ਨੀਂਦ ਲੈਂਦੇ ਹਾਂ ਨਾ, ਪੈੜੇ ਲੰਮੇ ਨਹੀਂ ਮਹਾਰਾਜ ਪਏ, ਬੈਠੇ ਤਿਸ ਥਾਏ, ਉਸ ਥਾਂ ਤੇ ਬੈਠੇ ਰਹੇ। ਸਭ ਨਿਸ ਕੁਸ਼ਟੀ ਸੰਕਟ ਪਾਵੇ, ਨਿਸ ਦਾ ਅਰਥ ਹੈ ਰਾਤ ਪੈ ਗਈ ਤਾਂ ਜਿਹੜਾ ਕੋੜੀ ਸੀ ਉਹ ਹੋਰ ਵਰਲਾਪ ਹਾਏ ਹਾਏ ਕਰ ਲੱਗਾ। ਸੁਭਾਵਕ ਹੈ ਸਾਡੇ ਘਰ ਵਿੱਚ ਕੋਈ ਐਸੀ ਬਾਤ ਹੋਵੇ ਤੇ ਫਿਰ ਨੀਂਦ ਕਿੱਥੋਂ ਆਉਂਦੀ ਹੈ। ਇਹ ਤੇ ਧੰਨ ਗੁਰੂ ਨਾਨਕ ਮਹਾਰਾਜ ਉਹਦੇ ਦੁੱਖਾਂ ਨੂੰ ਕੱਟਣ ਵਾਸਤੇ ਗਏ ਨੇ। ਧੰਨ ਗੁਰੂ ਨਾਨਕ ਮਹਾਰਾਜ, ਸਾਡੇ ਰੋਗ ਸਾਡੇ ਦੁੱਖ ਵੀ ਤੁਸੀਂ ਕੱਟੋਗੇ। ਨਹਿ ਪੌੜੇ ਬੈਠੇ ਤੇ ਸਥਾਏ, ਸਭ ਨਿਸ ਰਾਤ ਕੁਸਟੀ ਕੋੜੀ ਸੰਕਟ ਪਾਵੇ, ਦੁੱਖ ਪਾ ਰਿਹਾ ਹੈ, ਦੁੱਖ ਪਾ ਰਿਹਾ ਹੈ, ਹਾਏ ਹਾਏ ਕੀ ਕਰਦਾ ਹੈ, ਹਾਏ ਦੁੱਖੋਂ ਤੋਂ ਬੰਦਾ ਹਾਏ ਨਿਕਲਦਾ ਹੈ, ਹਾਏ ਹਾਏ ਕਰ ਕਹਿ ਬਿਲ ਲਾਵੇ, ਹਾਏ ਹਾਏ ਕਰਕੇ ਵਿਰਲਾਪ ਕਰਦਾ ਹੈ, ਉੱਚੀ ਉੱਚੀ ਆਵਾਜ਼ ਨਾਲ ਰੋਂਦਾ ਹੈ। ਗੁਰੂ ਨਾਨਕ ਮਹਾਰਾਜ ਕਿਰਪਾਲੂ ਦਿਆਲੂ ਮੇਹਰਾਂ ਦੇ ਸਾਈਂ, ਪਿਆਰ ਵਿੱਚ ਜ਼ਰੂਰ ਆਖੋ ਮੈਂ ਮੂਰਖ ਕੀ ਕੇਤਕ ਬਾਤ ਹੈ, ਧਿਆਨ ਦਿਓ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪ੍ਰਾਧੀ ਤਰਿਆ ਰੇ, ਗੁਰੂ ਨਾਨਕ ਗੁਰੂ ਨਾਨਕ ਜਿਣ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਮਹਾਰਾਜ ਦਾ ਨਾਮ ਸੁਣ ਲਿਆ ਹੈ, ਦੀਦਾਰ ਕਰ ਲਏ ਨੇ, ਕਰੋੜਾਂ ਹੀ ਅਪਰਾਧੀ ਤਰ ਗਏ ਨੇ। ਤਾਰੇ ਗਿਣੇ ਜਾਤ ਹੈ ਪਰ ਤਾਰੇ ਨਾ ਗਿਨਾਤ ਹੈ। ਕਹਿੰਦੇ ਰਾਤ ਸ਼ੁਰੂ ਹੋ ਗਈ ਹੈ, ਕੁਸ਼ਟੀ ਜਿਹੜਾ ਹੈ ਨੌਰੰਗਾ ਹਾਏ ਹਾਏ ਕਰਦਾ ਹੈ, ਤਾਂ ਗੁਰੂ ਨਾਨਕ ਮਹਾਰਾਜ ਹਾਏ ਕਦੋਂ ਸਰ ਸੁਣਨਗੇ। ਜਿਸ ਵੇਲੇ ਅਰਧ ਨਿਸਾ ਬੀਤੀ ਜਬ ਹੀ, ਜਦੋਂ ਅੱਧੀ ਰਾਤ ਦਾ ਸਮਾਂ ਬਤੀਤ ਹੋ ਗਿਆ ਤਾਂ ਭਾਵ ਅੰਮ੍ਰਿਤ ਵੇਲਾ ਹੋਣ ਵਾਲਾ ਹੈ। ਅਰਧ ਨਿਸਾ ਬੀਤੀ ਜਬ ਹੀ ਸ਼੍ਰੀ ਬੇਦੀ ਕੁਲ ਕੇਤ, ਸ਼ਬਦ ਉਚਾਰਨ ਕੀਨ ਤਬ ਸੰਕਟ ਕੱਟਣੇ ਹੇਤ। ਅਰਧ ਨਿਸਾ ਜਦੋਂ ਅੱਧੀ ਰਾਤ ਲੰਘ ਗਈ, ਉਸ ਵੇਲੇ ਕੀ ਹੋਇਆ, ਸ਼੍ਰੀ ਬੇਦੀ ਕੁਲ ਕੇਤ, ਬੇਦੀਆਂ ਦੀ ਕੁੱਲ ਦੇ ਸ਼੍ਰੋਮਣੀ ਧਰਮ ਧੁਰਾ ਸਾਹਿਬ ਸ਼੍ਰੀ ਗੁਰੂ ਨਾਨਕ ਮਹਾਰਾਜ, ਸ਼੍ਰੀ ਬੇਦੀ ਕੁਲ ਕੇਤ ਸ਼੍ਰੋਮਣੀ ਬੇਦੀਆਂ ਦੀ ਕੁੱਲ, ਧੰਨ ਗੁਰੂ ਨਾਨਕ ਮਹਾਰਾਜ, ਤਿੰਨ ਬੇਦੀਅਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਿਓ ਜਹਿ ਤੈ ਭਏ ਸਹਾਏ। ਸ਼੍ਰੀ ਬੇਦੀ ਕੁਲ ਕੇਤ ਸ਼ਬਦ ਉਚਾਰਨ ਕੀਨ ਤਬ ਸੰਕਟ ਕੱਟਣੇ ਹੇਤ, ਉਹਦਾ ਦੁੱਖ ਕੱਟਣ ਵਾਸਤੇ, ਨੌਰੰਗੇ ਕੋੜੀ ਦਾ ਕੋੜ ਦੂਰ ਕਰਨ ਵਾਸਤੇ ਧੰਨ ਗੁਰੂ ਨਾਨਕ ਮਹਾਰਾਜ ਨੇ ਆਪਣੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਸ਼ਬਦ, ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਮਰਦਾਨਿਆ ਰਬਾਬ ਸ਼ੇੜ ਸੁਰ ਕਰ, ਜਿਸ ਵੇਲੇ ਰਬਾਬ ਦੀ ਮਿੱਠੀ ਮਿੱਠੀ ਧੁਨ ਚੱਲੀ ਹੈ ਤਾਂ ਗੁਰੂ ਨਾਨਕ ਮਹਾਰਾਜ ਨੇ ਰੱਬੀ ਬਾਣੀ ਤੁਰਕੀ ਬਾਣੀ ਖਸਮ ਕੀ ਬਾਣੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ।
अमृत बाणी उचारण कीती, शब्द उचारिया तनासरी।

गुरु नानक महाराज ने शब्द उच्चारण किया भी जेड़ा जी है दुख करके तपदा है तपदा है तपदा है बेकार है। तपन का कारण की है? सब कहिंदे जय तन बाणी विसर जाए। नौरंगी नूं शब्द कन्ना विच वाज पै रही है ते उहदा रोग दूर हो रहा है, उहनूं शांति आ रही है। जिस तन शरीर चो बाणी विसर जांदी है ज्यों पक्का रोगी विल लाए। बहुत बोलन चखण होए विन बोले जाने सब सोए। जैन कान कीते अखी नाक जन जेहवा दते बोले तात। जिन मन राखिया अग्नि पाए वाजे पवन आखे सब जाए। जेता मोह प्रीत स्वाद सब्बा कालख दागा दाग दाग दोस मोह चल्या लाए। दरगे बैसन ना ही जाए जे को डूबे फिर होवे सार। साहब जी कहिंदे ने जेड़ा शब्द विच चुब्बी मार लैंदा है करम मिले आखण तेरा नाओ। जित लग तरना होर नहीं थाओ जे को डूबे फिर होवे सार। नानक साचा सर्ब दातार। गुरु संगत जी जिस वेले धन गुरु नानक महाराज ने ये शब्द मुबारक रसना तो उचारिया ता जेड़ा हाय हाय करदा सी शांत हो गया। ये बाणी दा प्रताप है। श्री मुख सर्ब शब्द मुख पण श्री गुर धन गुरु नानक महाराज ने कृपालू दातार जी ने श्री गुर सर्ब शब्द मुख पणा पणा तो भाव सतगुरु जी ने मुबारक रसना तो बाणी उचारण कीती। तू सुन होए कुश्ती ने सुना। तूसन दा अर्थ हुंदा चुप कर गया हाय हाय दी आवाज खत्म हो गई। तां सतगुरु गुरु नानक महाराज जी दी मुबारक अमृत रसना तो अमृत बाणी सरवण कीती है। श्री गुर सर्ब शब्द मुख पणा तूसन होए कुश्ती ने सुना। भई देह तत्काल अरोगं। बस बाणी दी ऐसी दात ध्यान दे के सुनिया कहिंदे सारा ही कुश्ती दा रोग खत्म हो गया। दुख रोग सणता पुत्रे पर सुनी गई। नानक भगता सदा विगास सुनिया दुख पाप का नास। श्री मुख मुखार बिंद तो सर्ब सारा शब्द मुख पणा तूसन होए चुप करके कुश्ती ने सुना। उन्हें सुन ली बाणी भई देह तत्काल अरोगंग कहिंदे एकदम देह अरोगता प्राप्त हो गई। भई देह तत्काल अरोगंग बिणस गए मन के सब सोगंग कहिंदे मन दे सोग जड़े सी वह सारे खत्म हो गए। निर्मल भई मनीखा तब ही मन मलीनता नासी सब ही। मनीखा नाम हुंदा बुद्धि दा। गुरु की अमृत बाणी सुन दिया उस नौरंगे दी जड़ी बुद्धि सी वह भी निर्मल हो गई। और शब्द द्वारे भाई साहब जी कहिंदे ने मन दी महल उतर गई। मन दी महल उतर गई निर्मल भई मनीखा तब ही तदो मन मलीनता नासी सब ही।
ਮਨ ਦੀ ਸਾਰੀ ਦੀ ਸਾਰੀ ਮੈਲ ਲੈ ਗਈ। ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਜਦੋਂ ਬਿਲਕੁਲ ਸੋਨਾ ਸ਼ੁੱਧ ਕਰਦਾ ਹੈ, ਉਹਨੂੰ ਬਾਰ ਬਾਰ ਅੱਗਾਂ ਦਿੰਦਾ, ਬਾਰਾਂ ਬੰਨੀ ਬਾਰਾਂ ਅੱਗਾਂ ਦਿੰਦਾ ਹੈ, ਉਹਦੀ ਮੈਲ ਕੁਠਾਲੀ ਵਿੱਚ ਪਾ ਕੇ ਸਾਰੀ ਲਾਹ ਦਿੰਦਾ ਹੈ। ਧੰਨ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਦੇ ਤਾਹ ਦੇ ਨਾਲ ਉਹਦੇ ਸਾਰੀ ਦੀ ਸਾਰੀ ਮਨ ਦੀ ਮੈਲ ਉਤਾਰ ਦਿੱਤੀ। ਨਿਰਮਲ ਭਈ ਮਨੀਖਾ ਤਬ ਹੀ ਮਨ ਮਲੀਨਤਾ ਨਾਸੀ ਸਭ ਹੀ। ਭੋਰ ਭਈ ਚੁੱਪ ਕਰ ਗਿਆ, ਅੰਮ੍ਰਿਤ ਵੇਲਾ ਹੋ ਆਇਆ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਭੋਰ ਭਈ ਜਦੋਂ ਸਵੇਰਾ ਹੋਇਆ ਫਿਰ ਕੀ ਹੋਇਆ, ਪਾਹੁਲ ਪੱਗ ਲੀਨੀ, ਸਤਿਗੁਰੂ ਮਹਾਰਾਜ ਦੇ ਚਰਨਾਂ ਦੀ ਪਾਹੁਲ ਪ੍ਰਾਪਤ ਕੀਤੀ। ਭਗਤ ਨਵੀਨੀ ਜਾਗੀ ਸਦ ਹੀ, ਫਿਰ ਅੰਦਰੋਂ ਪ੍ਰੇਮਾ ਭਗਤੀ ਜਾਗ ਪਈ। ਧੰਨ ਗੁਰੂ ਨਾਨਕ ਮਹਾਰਾਜ ਨੇ ਬਾਣੀ ਦੁਆਰੇ ਉਧਾਰ ਕੀਤਾ। ਆਪਾਂ ਜਿੰਨੇ ਵੀ ਬੈਠੇ ਹਾਂ ਕਾਹਦੇ ਵਾਸਤੇ ਬੈਠੇ ਹਾਂ, ਗੁਰੂ ਕੀ ਅੰਮ੍ਰਿਤ ਬਾਣੀ ਵਾਸਤੇ, ਜੋ ਅੱਜ ਦਾ ਸੋਈਆ ਹੈ। ਭਾਈ ਗੁਰਦਾਸ ਸਾਹਿਬ ਜੀ ਇਹੋ ਹੀ ਗੱਲ ਕਹਿ ਰਹੇ ਨੇ, ਬਾਣੀ ਤੋਂ ਬਿਨਾਂ ਨਾਮ ਤੋਂ ਬਿਨਾਂ ਜੀਵ ਨੇ ਇੱਕ ਜੂਣ ਨਹੀਂ ਭੋਗੀ। ਅਨੇਕਾਂ ਜੂਨੀਆਂ ਚੋਂ ਭੋਂਦਾ ਭੋਂਦਾ ਫਿਰ ਇਹ ਮਨੁੱਖਾ ਦੇਹੀ ਦੀ ਦਾਤ ਮਿਲੀ ਹੈ। ਬਿਲਕੁਲ ਕਵਿੱਤ ਸਵਈਆ ਨਾਲ ਰਲਦਾ ਹੈ। ਸਵਾਲ ਪੀਤਾ ਵੀ ਕਿਹੜੀ ਕਿਹੜੀ ਜੂਨ ਚੋਂ ਇਹ ਭੋਂਦਾ ਆਇਆ ਹੈ। ਕੁਝ ਕੁ ਬੋਲ ਜਿਹੜੇ ਨੇ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਦੱਸੇ ਨੇ, ਕਹਿੰਦੇ ਖੱਗ, ਖੱਗ ਨਾਮ ਹੁੰਦਾ ਪੰਛੀ। ਹੁਣ ਪੰਛੀ ਇੱਕ ਥੋੜ੍ਹੀ ਹੈ, ਕਬੂਤਰ ਹੈ, ਤੋਤਾ ਹੈ, ਕਾਂ ਹੈ, ਇਲ ਹੈ, ਗਲਿਜ ਹੈ, ਇਹ ਸਾਰੇ ਉੱਡਣ ਵਾਲੇ ਨੇ, ਜਾਨਵਰ ਹੀ ਨੇ, ਪੰਛੀ ਨੇ, ਪੰਖਾਂ ਵਾਲੇ ਖੱਗ, ਜਿਹੜੀਆਂ ਉਡਾਰੀ ਮਾਰਨ ਵਾਲੇ ਨੇ ਉਹਨਾਂ ਨੂੰ ਪੰਛੀ ਖੱਗ ਕਿਹਾ ਜਾਂਦਾ ਹੈ। ਕਿਹੜੇ ਕਿਹੜੇ ਜੂਨ ਚੋਂ ਕਿਹੜੇ ਕਿਹੜੇ ਪੰਛੀਆਂ ਚੋਂ ਇਹ ਪਹੁੰਚਿਆ ਹੈ। ਫਿਰ ਇੱਥੇ ਬਸ ਨਹੀਂ ਹੈ, ਮ੍ਰਿਗ, ਮ੍ਰਿਗ ਦਾ ਅਰਥ ਹੈ ਹਿਰਨ। ਅਗਲਾ ਬੋਲ ਹੈ ਮੀਨ, ਮੀਨ ਨਾਮ ਹੈ ਮੱਛੀ ਦਾ। ਪਤੰਗ, ਪਤੰਗ ਨਾਮ ਹੈ ਭਮੱਕੜ ਦਾ, ਜਿਹੜਾ ਦੀਵੇ ਦੀ ਲਾਟ ਤੇ ਖਤਮ ਹੋ ਜਾਂਦਾ ਹੈ। ਚਰ ਚਰਾ, ਚਰਾ ਚਰ, ਚਰ ਹੁੰਦੇ ਨੇ ਜਿਹੜੇ ਰੁਕਣ ਵਾਲੇ, ਚਰਾ ਜਿਹੜੇ ਚੱਲਣ ਵਾਲੇ ਨੇ, ਜੜ ਤੇ ਚੇਤਨ ਜਿਹਨੂੰ ਕਹਿ ਦਈਏ। ਜੜ ਉਹ ਹੁੰਦੇ ਨੇ ਜਿਹੜੇ ਚੱਲਦੇ ਨਹੀਂ ਹੈ, ਚੇਤਨ ਉਹ ਹੁੰਦੇ ਨੇ ਜਿਹੜੇ ਚਲਾਈਮਾਨ ਹੁੰਦੇ ਨੇ। ਇੰਨੀਆਂ ਗਿਣਤੀਆਂ ਗਿਣ ਕੇ ਤਾਂ ਫਿਰ ਕਹਿੰਦੇ ਜੋਨ ਅਨੇਕ ਬਿਖੈ ਭਰਮੇ ਆਇਓ।

0: ਆਓ ਗੁਰਸੰਗਤ ਜੀ ਫਤਿਹ ਨਾਲ ਸਾਂਝ ਪਾਈਏ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ। ਅਗਲਾ ਪ੍ਰੋਗਰਾਮ ਤੁਸੀਂ ਗੁਰਮੁਖਾਂ ਪਾਸੋਂ ਸੁਣੋਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਟਰਾਂਟੋ ਵਾਲੇ। ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਧੰਨ ਧੰਨ ਬਾਬਾ ਫਰੀਦ ਸਾਹਿਬ, ਤਿੰਨਾਂ ਦੀ ਯਾਦ ਵਿੱਚ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ 9:15 ਭੋਗ ਪਾਏ ਜਾਣਗੇ, ਅਤੇ ਉਸ ਤੋਂ ਬਾਅਦ ਬਾਬਾ ਫਰੀਦ ਸਾਹਿਬ ਦੀ ਯਾਦ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਨੇ ਹਾਜ਼ਰੀਆਂ ਭਰਨੀਆਂ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲੇ, ਤਿੰਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਵਾਹਿਗੁਰੂ ਵਾਲੀਏ ਕੁੱਲ ਆਲਮ ਸਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੀਆਂ ਦੁਆਵਾਂ ਕਰਨ ਵਾਸਤੇ ਆਏ ਸਤਿਗੁਰੂ ਸਾਡੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਿਓ ਬੱਚਿਆਂ ਦਾ ਕਾਰੋਬਾਰ ਚੰਗਾ ਹੋਵੇ ਇਹ ਸਾਰਾ ਕੁਝ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚੋਂ ਆਪਾਂ ਮੰਗਣ ਵਾਸਤੇ ਆਉਂਦੇ ਹਾਂ ਅਤੇ ਸਭ ਤੋਂ ਵੱਡੀ ਪਿਆਰਿਓ ਦਾਤ ਹੁੰਦੀ ਹੈ ਤੰਦਰੁਸਤੀ ਦੀ ਜੇ ਸਰੀਰਕ ਤੌਰ 'ਤੇ ਉੱਤੇ ਅਸੀਂ ਤੰਦਰੁਸਤ ਹਾਂ ਨਾ ਅਤੇ ਤਾਂ ਹੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਇਆ ਕਰਦੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੰਦਰੁਸਤੀ ਦੀਆਂ ਦਾਤਾਂ ਵੀ ਸਤਿਗੁਰ ਸਾਹਿਬ ਨੂੰ ਬਖਸ਼ਣ ਤੁਸੀਂ ਵਿਦੇਸ਼ਾਂ ਦੀ ਉੱਤੇ ਧਰਤੀ ਦੇ ਉੱਤੇ ਰਹਿ ਕੇ ਗੁਰੂ ਪਿਆਰਿਓ ਦਸਾਂ ਨੌਹਾਂ ਦੀਆਂ ਕਿਰਤ ਕਮਾਈਆਂ ਕੀਤੀਆਂ ਆਪਣੇ ਪਰਿਵਾਰਾਂ ਨੂੰ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇੱਥੇ ਸੱਦਿਆ ਅਤੇ ਕਈਆਂ ਦੇ ਪਰਿਵਾਰਾਂ ਨੇ ਤੁਹਾਨੂੰ ਇੱਥੇ ਸੱਦਿਆ ਅਤੇ ਸਿੱਖ ਕੌਮ ਦਾ ਨਾਮ ਸਾਡੇ ਇਸ ਕਮਿਊਨਿਟੀ ਨੇ ਆਪਣੀ ਸਿੱਖ ਭਾਈਚਾਰੇ ਨੇ ਦੁਨੀਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਨਾਮ ਜਿਹੜਾ ਉਹ ਚਮਕਾਇਆ ਅਸੀਂ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਹਾਂ ਅਸੀਂ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਹਾਂ ਔਰ ਅਸੀਂ ਜਿਸ ਦੇਸ਼ ਦੇ ਵਿੱਚ ਜਾਈਏ ਅਸੀਂ ਉਹਦਾ ਭਲਾ ਮੰਗਣ ਵਾਲੇ ਹਾਂ ਔਰ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਸਾਡੀ ਸਾਨੂੰ ਵਿਰਸੇ ਦੇ ਵਿੱਚੋਂ ਇਹ ਚੀਜ਼ਾਂ ਮਿਲੀਆਂ ਨੇ ਔਰ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਤੁਸੀਂ ਅਰਦਾਸਾਂ ਬੇਨਤੀਆਂ ਜਿੱਥੇ ਆਪਣੇ ਲਈ ਕਰਦੇ ਹੋ ਉੱਥੇ ਆਪਾਂ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰਦੇ ਹਾਂ ਦੁਪਹਿਰਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਢਾਡੀ ਜਥਾ ਰੂਟੀਨ ਮੁਤਾਬਕ ਗੁਰੂ ਸ਼ਹਿਨਸ਼ਾਹ ਦਾ ਇਤਿਹਾਸ ਸਿੱਖਾਂ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦਾ ਆ ਰਿਹਾ ਔਰ ਤੁਸੀਂ ਮਾਣ ਬਖਸ਼ ਦਿਓ ਗੁਰੂ ਪਿਆਰਿਓ ਕਿਸੇ ਪ੍ਰਚਾਰਕ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਸੰਗਤ ਸਾਨੂੰ ਰਸਤੇ ਵਿੱਚ ਘੇਰ ਕੇ ਕੁਝ ਨਾ ਕੁਝ ਕੋਈ ਸਲਾਹ ਦਿੰਦਾ ਹੈ ਚਾਹੇ ਕੋਈ ਸਾਡੀ ਤਾਰੀਫ ਕਰਦਾ ਹੈ ਅਤੇ ਹਾਂ ਕਈ ਜਗ੍ਹਾ ਦੇ ਉੱਤੇ ਜਦੋਂ ਸਾਨੂੰ ਸਾਡੀਆਂ ਖਾਮੀਆਂ ਵੀ ਦੱਸਦਾ ਹੈ ਨਾ ਅਤੇ ਗੁਰੂ ਪਿਆਰਿਓ ਉਦੋਂ ਦਿਲ ਨੂੰ ਮਾਣ ਬਣਦਾ ਹੈ ਖਾਮੀ ਸਾਡੀ ਕੋਈ ਤਾਂ ਹੀ ਦੱਸੂਗਾ ਨਾ ਜਦੋਂ ਕੋਈ ਸਾਨੂੰ ਸੁਣੂਗਾ ਅਤੇ ਜੇ ਸਾਨੂੰ ਕੋਈ ਸੁਣੂ ਹੀ ਨਾ ਤਾਂ ਸਾਡੀਆਂ ਖਾਮੀਆਂ ਗੁਰੂ ਪਿਆਰਿਓ ਅਸੀਂ ਕੋਈ ਰੱਬ ਨਹੀਂ ਸਾਡਾ ਦਾਤਾ ਸਾਡਾ ਇਹ ਵਾਹਿਗੁਰੂ ਉਹ ਹੀ ਇੱਕ ਅਭੁੱਲ ਹੈ ਰੱਬ ਅਤੇ ਗੁਰੂ ਇਹ ਅਭੁੱਲ ਹੈ ਬਾਕੀ ਆਪਾਂ ਸਾਰੇ ਭੁੱਲਣਹਾਰ ਹਾਂ ਬੋਲਦਿਆਂ ਕੀ ਨਹੀਂ ਜ਼ਬਾਨ ਦੇ ਵਿੱਚੋਂ ਨਿਕਲ ਸਕਦਾ ਕੋਈ ਵੱਡੀ ਛੋਟੀ ਗੱਲ ਨਿਕਲ ਸਕਦੀ ਹੁੰਦੀ ਹੈ ਨਾ ਚਾਹੁੰਦੇ ਹੋਏ ਵੀ ਉਹ ਕਈ ਵਾਰ ਗੱਲ ਨਿਕਲ ਆਉਂਦੀ ਹੈ ਅਤੇ ਸਾਨੂੰ ਸਭ ਤੋਂ ਵੱਡਾ ਇਸ ਗੱਲ ਦਾ ਮਾਣ ਹੈ ਕਿ ਜੇ ਤੁਸੀਂ ਸਾਡੀਆਂ ਖਾਮੀਆਂ ਦੱਸਦੇ ਹੋ ਨਾ ਤਾਂ ਗੁਰੂ ਪਿਆਰਿਓ ਇਹ ਮਾਣ ਵਾਲੀ ਗੱਲ ਕਿ ਤੁਸੀਂ ਸੁਣਦੇ ਹੋ ਸਾਨੂੰ ਔਰ ਇਸ ਗੱਲ ਤੋਂ ਵੀ ਅਸੀਂ ਸੁਚੇਤ ਹੋਈਦਾ ਵੀ ਐਵੇਂ ਨਹੀਂ ਸਾਡੇ ਸੰਗਤ ਮੋਹਰੇ ਅੱਖਾਂ ਮੀਟ ਕੇ ਨਹੀਂ ਬੈਠੀਏ ਜਾਗਦੇ ਆ ਅਤੇ ਘਰਾਂ ਵਿੱਚ ਹੁਣ ਬਹੁਤ ਪ੍ਰੇਮੀ ਸਾਨੂੰ ਮਿਲਦੇ ਆ ਇੱਥੇ ਸਟੇਜ ਦੇ ਉੱਤੇ ਕੱਲ੍ਹ ਵੀ ਆ ਗਏ ਕਹਿੰਦੇ ਗਿਆਨੀ ਜੀ ਅਸੀਂ ਤੁਹਾਨੂੰ ਘਰ ਦੇ ਵਿੱਚ ਬੈਠ ਕੇ ਸੁਣਦੇ ਹਾਂ ਧੰਨਵਾਦ ਧੰਨਵਾਦ ਸ਼ੁਕਰ ਹੈ ਜੇ ਸਾਡੀ ਗੱਲ ਜਿਹੜੀ ਧਰਮ ਦੀ ਗੱਲ ਜੇ ਘਰਾਂ ਵਿੱਚ ਬੈਠੇ ਤੁਸੀਂ ਸਰਦਾਰ ਸੁਣਦੇ ਹੋ ਮੇਰੀਆਂ ਸਤਿਕਾਰਯੋਗ ਮਾਤਾਵਾਂ ਭੈਣ ਸੁਣਦੇ ਹੋ ਅਤੇ ਇਹ ਇੱਕ ਚੰਗੀ ਨਿਸ਼ਾਨੀ ਹੈ ਸਾਡੇ ਵਾਸਤੇ ਵੀ ਅਸੀਂ ਧਰਮ ਦੇ ਨਾਲ ਜੁੜੇ ਹੋਏ ਹਾਂ ਆਪਣੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕੀਤਾ ਸ਼ਹੀਦਾਂ ਦਾ ਇਤਿਹਾਸ ਤੁਹਾਡੇ ਨਾਲ ਆਪਾਂ ਤਕਰੀਬਨ ਅੱਜ ਮੈਨੂੰ 22 ਦਿਨ ਹੋ ਚੱਲਿਆ ਜੀ ਤੁਹਾਡੇ ਕੋਲ ਆਇਆਂ ਨੂੰ ਅਤੇ ਇੱਦਾਂ ਲੱਗਦਾ ਵੀ ਜਿੱਦਾਂ ਹਲੇ ਕੱਲ੍ਹ ਪਰਸੋਂ ਦੀ ਗੱਲ ਹੁੰਦੀ ਹੈ ਇਹ ਤੁਹਾਡਾ ਪਿਆਰ ਹੈ ਗੁਰੂ ਮਹਾਰਾਜ ਕਿਰਪਾ ਕਰੇ ਕਿਤੇ ਜਿਉਂਦੇ ਰਹਿ ਫਿਰ ਕਿਤੇ ਪ੍ਰਬੰਧਕ ਵੀਰਾਂ ਦਾ ਹੁਕਮ ਹੋਇਆ ਅਤੇ ਫਿਰ ਤੁਹਾਡੇ ਦਰਸ਼ਨ ਦਾਰੇ ਕਰਾਂਗੇ 5-7 ਤਕਰੀਬਨ ਹਫ਼ਤਾ ਕੁ ਰਹਿ ਗਿਆ ਸਾਡਾ ਤੁਹਾਡੇ ਕੋਲ ਔਰ ਜਿਹੜੀ ਆਪਾਂ ਲੜੀ ਨੂੰ ਆਰੰਭ ਕੀਤਾ ਉਸੇ ਲੜੀ ਨੂੰ ਆਪਾਂ ਇਸੇ ਤਰ੍ਹਾਂ ਤਰਤੀਬ ਵਾਰ ਜਿੰਨੇ ਦਿਨ ਹੈਗੇ ਆ ਬਿਲਕੁਲ ਤਰਤੀਬ ਵਾਰ ਲੈ ਕੇ ਚੱਲਣ ਦਾ ਯਤਨ ਕਰਾਂਗੇ ਅਸੀਂ ਸ਼ਹੀਦਾਂ ਦੀ ਕੌਮ ਆ ਤੇ ਗੁਰੂ ਪਿਆਰਿਓ ਇਹ ਸ਼ਹੀਦੀ ਦੀਆਂ ਸਾਨੂੰ ਯਾਗ ਕਿੱਥੋਂ ਲੱਗਾ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਪਿਆਰਿਓ ਗੱਲਾਂ ਕਰਨੀਆਂ ਗੱਲ ਹੋਰ ਹੁੰਦੀ ਹੈ ਤੇ ਜੇ ਉਹਨੂੰ ਪ੍ਰਤੱਖ

ਔਰਤੇ ਅੰਦਰ ਤੱਤੀ ਤਵੀ ਹੈ ਔਰ ਉਸ ਤੱਤੀ ਤਵੀ ਨੂੰ ਲਾਲ ਕਰ ਲਿਆ ਗਿਆ। ਮੇਰੀਆਂ ਸਤਿਕਾਰਯੋਗ ਭੈਣਾਂ, ਮੇਰੀਆਂ ਧੀਆਂ, ਮੈਨੂੰ ਪਤਾ ਤੁਹਾਡੀਆਂ ਗੱਲਾਂ ਸਾਡੇ ਨਾਲ ਜ਼ਰੂਰੀ ਹੋ ਸਕਦੀਆਂ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਐਵੇਂ ਫਾਲਤੂ ਬੋਲਦੀਆਂ, ਨਹੀਂ, ਤੁਹਾਡੀਆਂ ਗੱਲਾਂ ਸਾਡੇ ਨਾਲ ਬਹੁਤ ਜ਼ਿਆਦੀਆਂ ਜ਼ਰੂਰੀ ਹੈ। ਪਰ ਇੱਕ ਰਿਕੁਐਸਟ ਹੁੰਦੀ ਹੈ ਕਿ ਜਦੋਂ ਇਹ ਦਰਬਾਰ ਲੱਗਾ ਨਾ, ਇੱਥੇ ਇੱਕ ਦੀ ਗੱਲ ਸੁਣੀ ਜਾਂਦੀ ਹੈ। ਔਰ ਜੇ ਮੇਰਾ ਕੋਈ ਵੀਰ ਕੋਈ ਭੈਣ ਬਹੁਤ ਜ਼ਿਆਦਾ ਜ਼ਰੂਰੀ ਧਰਮ ਦੀ ਗੱਲ ਕਰਨੀ ਚਾਹੁੰਦੇ ਹੋ ਨਾ, ਹੁਣ ਇੱਥੇ ਤਾਂ ਧਰਮ ਦੀ ਗੱਲ ਹੀ ਕਰ ਸਕਦੇ ਹਾਂ ਨਾ। ਜੇ ਧਰਮ ਦੀ ਗੱਲ ਤੁਹਾਡੇ ਕੋਲ ਹੈ ਤੇ ਮੈਂ ਆਪਣੀ ਸਟੇਜ ਨੂੰ 5 ਮਿੰਟ ਵਾਸਤੇ ਰੋਕ ਕੇ ਤੇ ਮੈਂ ਆਪਣੀਆਂ ਭੈਣਾਂ ਤੇ ਵੀਰਾਂ ਦੀਆਂ ਗੱਲਾਂ ਸੁਣਨ ਵਾਸਤੇ ਤਿਆਰ ਹੋ ਜਾਂਦਾ ਹੁੰਦਾ ਵੀ ਆਓ ਇਸ ਸਟੇਜ ਦੇ ਉੱਤੇ ਆ ਕੇ ਆਪਾਂ ਧਰਮ ਦੀ ਗੱਲ ਕਰੀਏ। ਨਹੀਂ ਤੇ ਪਿਆਰਿਓ, ਇੱਥੇ ਆਪਾਂ ਨੂੰ ਸੁਣਨ ਦੀ ਇਜਾਜ਼ਤ ਹੈ ਵੀ ਸ਼ਹਿਨਸ਼ਾਹ ਕਿਰਪਾ ਕਰ। ਹੁਣ ਮੈਂ ਕਿਸੇ ਨੂੰ ਲਾ ਕੇ ਨਹੀਂ ਹੁੰਦਾ, ਮੈਂ ਫਿਰ ਬੇਨਤੀ ਕਰਾਂ, ਕਈ ਵਾਰ ਨਾ ਚਾਹੁੰਦੇ ਹੋਏ ਵੀ ਬੰਦੇ ਦੀ ਆਵਾਜ਼ ਉੱਚੀ ਹੋ ਜਾਂਦੀ ਹੈ। ਤੁਸੀਂ ਗੱਲ ਕਰਨੀ ਵੀ ਹੈ ਨਾ, ਮੈਨੂੰ ਪਤਾ ਤੁਹਾਡੀ ਗੱਲ ਜ਼ਰੂਰੀ ਹੋ ਸਕਦੀ ਹੈ ਤੇ ਪਲੀਜ਼ ਬਾਹਰ ਜਾ ਕੇ ਤੁਸੀਂ ਗੱਲ ਕਰ ਸਕਦੀਆਂ ਹੋ, ਕਰ ਸਕਦੇ ਹੋ। ਮੈਂ ਦੋਨਾਂ ਧਿਰਾਂ ਦੀ ਗੱਲ ਕਰਦਾ, ਕੋਮਨ ਲੈ ਕੇ ਚੱਲਦੇ ਹਾਂ। ਕਈ ਵਾਰ ਵੀਰਾਂ ਨੂੰ ਵੀ ਕੋਈ ਗੱਲ ਕਰਨੀ ਪੈ ਜਾਂਦੀ ਆ ਤੇ ਉੱਠ ਕੇ ਦਰਬਾਰ ਤੋਂ ਬਾਹਰ, ਨਹੀਂ ਤੇ ਡਿਸਟਰਬੇਸ਼ਨ ਜਿਹੜੀਆਂ ਨਾ ਗੁਰੂ ਦਰਬਾਰ ਦੇ ਵਿੱਚ ਚੰਗੀ ਨਹੀਂ ਲੱਗਦੀ। ਗੁਰੂ ਮਹਾਰਾਜ ਕਿਰਪਾ ਕਰੇ। ਹੁਣ ਸਾਨੂੰ ਕਈ ਵਾਰ ਚੇਤਾ ਹੀ ਭੁੱਲ ਜਾਂਦਾ ਸੀ ਗੱਲ ਕਿਹੜੀ ਕਰਦੇ ਸੀ ਜਦੋਂ ਬਾਹਰਲੇ ਪਾਸਿਓ ਕੰਨਾਂ ਦੇ ਵਿੱਚ ਆਵਾਜ਼ ਆਉਂਦੀ। ਤੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਸ਼ਹਾਦਤ ਦੇ ਨਵੇਂ ਪੂਰਨੇ ਪਾ ਕੇ ਗਏ। ਤੱਤੀਆਂ ਤਵੀਆਂ ਦੇ ਉੱਤੇ ਸੜ ਜਾਣਾ, ਹੁਣ ਗੁਰੂ ਪਿਆਰਿਓ ਐਵੇਂ ਥੋੜੋ ਕਿਤੇ ਅਪ੍ਰੇਸਾਂ ਢੂਈਆਂ ਦੇ ਨਾਲ ਲਾਈਆਂ ਜਾਂਦੀਆਂ, ਕਿਤੇ ਐਵੇਂ ਥੋੜੋ ਗਰਮ ਸਰਗੇ ਸਾਡੇ ਨੌਜਵਾਨਾਂ ਦੇ ਪਿੰਡਿਆਂ ਦੇ ਵਿੱਚ ਦੀ ਲੰਘਾ ਗਏ ਔਰ ਜੰਬੂਰਾਂ ਦੇ ਨਾਲ, ਗਰਮ ਜੰਬੂਰਾਂ ਪਲਾਸਾਂ ਦੇ ਨਾਲ ਸਾਡੇ ਨੌਜਵਾਨਾਂ ਦੇ ਸਰੀਰ ਦੀਆਂ ਬੋਟੀਆਂ ਉੜਾ ਦਿੱਤੀਆਂ ਗਈਆਂ ਕਿਉਂਕਿ ਤੁਹਾਡੇ ਸਾਹਮਣੇ ਸਾਡੇ ਬਜ਼ੁਰਗਾਂ ਦੇ ਪਾਏ ਹੋਏ ਪੂਰਨੇ ਸਨ। ਉਹਨਾਂ ਦੇ ਸਾਹਮਣੇ ਤੱਤੀਆਂ ਤਵੀਆਂ ਸਨ, ਉੱਬਲਦੀਆਂ ਦੇਗਾਂ ਸਨ ਔਰ ਆਰੇ ਸਨ ਤਿੱਖੇ ਤਿੱਖੇ ਦੰਦਿਆਂ ਵਾਲੇ। ਤੇ ਗੁਰੂ ਪਿਆਰਿਓ ਤਦੇ ਏਦਾਂ ਦੀਆਂ ਸ਼ਹਾਦਤਾਂ ਹੁੰਦੀਆਂ ਤੇ ਅੱਜ ਜਿਸ ਸ਼ਹਾਦਤ ਦਾ ਜ਼ਿਕਰ ਤੁਹਾਡੇ ਸਾਹਮਣੇ ਕਰ ਰਿਹਾ, ਦੁਨੀਆਂ ਤੋਂ ਅਨੋਖੀ ਸ਼ਹਾਦਤ ਹੈ। ਬਾਬਾ ਮਨੀ ਸਿੰਘ ਜੀ, ਮੈਂ ਟੂਕ ਮਾਤਰ ਆਪਣੇ ਇਤਿਹਾਸ ਨੂੰ ਦੀ ਲੜੀ ਨੂੰ ਤੁਹਾਡੇ ਨਾਲ ਪਿੱਛੋਂ ਥੋੜਾ ਜਿਹਾ ਫੰਡ ਦਾ ਯਤਨ ਕਰਾਂਗਾ ਕਿਉਂਕਿ ਜਿਹੜੀ ਨਿੱਤ ਦੀ ਆਉਣ ਵਾਲੀ ਸੰਗਤ ਹੈ ਔਰ ਉਹ ਵੀ ਲੜੀ ਦੇ ਨਾਲ ਜੁੜ ਜਾਂਦੀ ਹੈ ਤੇ ਜਿਹੜੇ ਨਵੇਂ ਸੱਜਣ ਆਏ ਹੁੰਦੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਇਤਿਹਾਸ ਕਿਹੜਾ ਬੋਲਿਆ। ਸਾਡੀ ਕੌਮ ਦਾ ਮਹਾਨ ਯੋਧਾ ਔਰ ਉਮਰ ਹੈ ਉਹਦਾ ਦੀ 90-92 ਸਾਲ ਦੀ, ਨਾਮ ਹੈ ਭਾਈ ਮਨੀ ਸਿੰਘ ਜੀ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੈ। 1721 ਈਸਵੀ ਦੇ ਵਿੱਚ ਉਹਨਾਂ ਦੀ ਡਿਊਟੀ ਲੱਗਦੀ ਹੈ। ਦਰਬਾਰ ਸਾਹਿਬ ਦੇ ਵਿੱਚ ਹੈੱਡ ਗ੍ਰੰਥੀ ਹੋਣ ਦਾ ਉਹਨਾਂ ਨੂੰ ਸੁਭਾਗ ਪ੍ਰਾਪਤ ਹੁੰਦਾ। ਤੇ ਹੁਣ ਜਦੋਂ ਤੱਕ ਆਪਾਂ ਇਤਿਹਾਸ ਪਹੁੰਚਾ ਦਿੱਤਾ ਆ ਜਿੱਥੋਂ ਤੱਕ, ਉਦੋਂ ਹੈ 1738 ਈਸਵੀ ਤੇ ਕਹਿਣ ਤੋਂ ਮਤਲਬ ਤਕਰੀਬਨ 17 ਸਾਲ ਉਹਨਾਂ ਹਰਿਮੰਦਰ ਸਾਹਿਬ ਦੇ ਵਿੱਚ ਡਿਊਟੀ ਨਿਭਾਈ ਹੈ। ਸਾਡੀ ਕੌਮ ਦੇ ਅੰਦਰ ਕੌਮ ਦੇ ਗ੍ਰੰਥੀ ਸਾਹਿਬਾਨਾਂ ਦਾ, ਅਕਾਲ ਤਖਤ ਦੇ ਜਥੇਦਾਰ ਸਾਹਿਬਾਨਾਂ ਦਾ ਔਰ ਹਰਿਮੰਦਰ ਦੇ ਵਿੱਚ ਸੇਵਾ ਨਿਭਾਉਣ ਵਾਲਿਆਂ ਦਾ ਮਾਣ ਜਿਹੜਾ ਸੀ ਨਾ ਸਾਡੀ ਕੌਮ ਦੇ ਵਿੱਚ ਬਹੁਤ ਉੱਚਾ ਹੁੰਦਾ ਸੀ। ਮੈਂ ਸ਼ਬਦ ਸੀ ਵਰਤਿਆ ਪਰੇ ਹੋ ਤੇ ਤੁਸੀਂ ਸੋਚੋਗੇ ਅੱਜ ਨਹੀਂ ਹੈ, ਅੱਜ ਵੀ ਹੈ, ਅੱਜ ਵੀ ਹੈ। ਪਰ ਮੁਸ਼ਕਲ ਇਹ ਬਣ ਗਈ ਕਿ ਅੱਜ ਸਾਡੇ ਕੌਮ ਦੇ ਜਥੇਦਾਰਾਂ ਦੇ ਉੱਤੇ, ਗ੍ਰੰਥੀਆਂ ਦੇ ਉੱਤੇ ਇਦਾਂ ਦੀਆਂ ਦੂਸ਼ਣਬਾਜ਼ੀਆਂ ਲੱਗ ਗਈਆਂ ਕਿ ਸਾਡੀ ਕੌਮ ਦਾ ਸਿਰ ਨੀਵਾਂ ਕਰਕੇ ਰੱਖ ਦਿੱਤਾ ਹੈ। ਮੈਂ ਬੇਨਤੀ ਕਰਿਆ ਕਰਦਾ, ਤੁਸੀਂ ਤੇ ਲੋਕਾਂ ਦੀਆਂ ਇੱਜ਼ਤਾਂ ਬਚਾਉਣ ਵਾਲੇ ਹੁੰਦੇ ਸੀ, ਤੁਹਾਡੇ ਨਿਸ਼ਾਨ ਸਾਹਿਬ ਝੁਲਦੇ ਦੇਖ ਕੇ ਤੇ ਨਗਾਰੇ ਵੱਜਦਿਆਂ ਨੂੰ ਦੇਖ ਕੇ ਸੁਣ ਕੇ ਤੇ ਦੂਜੇ ਧਰਮਾਂ ਦੀਆਂ ਧੀਆਂ ਇੱਧਰ ਨੂੰ ਭੱਜੀਆਂ ਆਉਂਦੀਆਂ ਹੁੰਦੀਆਂ ਸੀ, ਇੱਥੇ ਸਾਡੀ ਕੋਈ ਬਾਂਹ ਫੜਨ ਵਾਲਾ ਬੈਠਾ। ਤੇ ਗੁਰੂ ਪਿਆਰਿਓ ਅੱਜ ਅਫਸੋਸ ਹੁੰਦਾ, ਸ਼ਰਮ ਹੁੰਦੀ ਹੈ ਕਿ ਜਦੋਂ ਗੁਰਦੁਆਰਿਆਂ ਦੇ ਅੰਦਰ ਇੱਦਾਂ ਦੇ ਕੌਮ ਦੇ ਇੱਦਾਂ ਦੇ ਆਗੂ ਜਦੋਂ ਕਿਸੇ ਦੀਆਂ ਇੱਜ਼ਤਾਂ ਨੂੰ ਹੱਥ ਪਾਉਣ ਤੇ ਮੀਡੀਆ ਦੇ ਉੱਤੇ ਇੱਦਾਂ ਦੀਆਂ ਖਬਰਾਂ ਨਜ਼ਰ ਆਉਣ ਤੇ ਆਪਣੀ ਕਮਿਊਨਿਟੀ ਵਿੱਚ ਨਹੀਂ ਤੇ ਦੂਜਿਆਂ ਦੀਆਂ ਵਿੱਚ ਵੀ ਸਾਡਾ ਬੁਰਾ ਅਸਰ ਜਾਂਦਾ, ਉਹ ਤੁਸੀਂ ਤੇ ਆਖਦੇ ਸੀ ਲੋਕਾਂ ਦੀਆਂ ਇੱਜ਼ਤਾਂ ਬਚਾਉਂਦੇ ਸੀ, ਤੁਹਾਡੀਆਂ ਤੇ ਆਪਣੀਆਂ ਤੁਹਾਡੇ ਕੋਲੋਂ ਮਹਿਫੂਜ਼ ਨਹੀਂ ਹੈ। ਹੁਣ ਇਹ ਸਵਾਲ ਹੈ, ਇੱਦਾਂ ਕਿਉਂ ਹੋ ਰਿਹਾ? ਗੁਰਬਾਣੀ ਦੇ ਨਾਲ ਉਹ ਟੁੱਟ ਗਏ, ਇਤਿਹਾਸ ਦੇ ਨਾਲ ਉਹ ਟੁੱਟ ਗਏ, ਸਿਰਫ ਫੋਕੀਆਂ ਵਡਿਆਈਆਂ ਤੇ ਚੌਧਰਾਂ। ਹੁਣ ਗੁਰੂ ਪਿਆਰਿਓ ਇਹ ਜਿਹੜੀਆਂ ਸਰਾਵਾਂ ਹੁੰਦੀਆਂ ਸੀ ਨਾ,
ਇਹ ਸੰਗਤਾਂ ਜਿਹੜੀਆਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ

ਦੀਆਂ ਹੁੰਦੀਆਂ ਸਨ, ਉਹਨਾਂ ਨੂੰ ਰਾਤ ਰਹਿਣ ਵਾਸਤੇ ਹੁੰਦਾ ਸੀ। ਤੇ ਗੁਰੂ ਪਿਆਰਿਓ, ਅੱਜ ਸਾਡੇ ਇਹ ਪਾਪੀ ਲੀਡਰ ਇਹਨਾਂ ਸਰਾਵਾਂ ਨੂੰ ਕਿਹਨਾਂ ਚੀਜ਼ਾਂ ਵਾਸਤੇ ਵਰਤ ਰਹੇ ਉਹ ਤੁਸੀਂ ਸਾਰੇ ਜਾਣਦੇ ਹੋ। ਗੁਰੂ ਮਹਾਰਾਜ ਸਮਤ ਬਖਸ਼ੇ, ਅੱਜ ਭਾਈ ਮਨੀ ਸਿੰਘ ਦਾ ਆਪਣੇ ਤੁਹਾਡੇ ਨਾਲ ਸ਼ਹਾਦਤ ਦਾ ਜ਼ਿਕਰ ਕਰ ਰਿਹਾ। ਉਹ ਵੀ ਹੈੱਡ ਗ੍ਰੰਥੀ ਸਨ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਔਰ ਸਹਿਜ ਚੁੱਕਦਾ ਔਰ ਚੁੱਕਦਾ ਰਹੇਗਾ ਸਦਾ ਉਹਨਾਂ ਨੂੰ, ਇਹੋ ਜਿਹਾ ਯੋਧਿਆਂ ਨੂੰ ਸਿਰ ਚੁੱਕਦਾ ਰਹੇਗਾ। ਔਰ ਦੀਵਾਲੀ ਦਾ ਦਿਨ ਮਨਾਉਣ ਵਾਸਤੇ ਉਸ ਵੇਲੇ ਦੀ ਹਕੂਮਤ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਅੰਮ੍ਰਿਤਸਰ ਦਾ ਵੱਡਾ ਕਾਜੀ ਅਬਦੁਲ ਰਹਿਮਾਨ, ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਵੀ ਤੂੰ ਗੱਲ ਤੋਰ, ਅਸੀਂ ਦੀਵਾਲੀ ਮਨਾਉਣੀ ਚਾਹੁੰਦੇ ਹਾਂ ਤੇ ਜਿਹੜਾ ਟੈਕਸ ਹੋਇਆ ਸਰਕਾਰ ਭਰਾਇਆ ਕਰਦੀ ਆ ਅਸੀਂ ਟੈਕਸ ਦੇਣ ਵਾਸਤੇ ਤਿਆਰ ਹਾਂ, ਤੇ ਹੁਣ 2000 ਰੁਪਇਆ ਇਹ ਆਪਣੇ ਲਈ ਰਿਸ਼ਵਤ ਮੰਗਦਾ ਤੇ 5000 ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਸੀ ਤੇ ਭਾਈ ਮਨੀ ਸਿੰਘ ਹੁਣਾਂ ਨੂੰ ਆਖ ਦਿੱਤਾ, ਕਹਿੰਦੇ ਤੁਸੀਂ ਦੀਵਾਲੀ ਦਾ ਦਿਨ ਮਨਾ ਸਕਦੇ ਹੋ। ਤੇ ਸ਼ਰਤਾਂ ਭਾਈ ਸਾਹਿਬ ਨੇ ਵੀ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਲਿਖ ਕੇ ਲੈ ਲਈਆਂ ਸੀ ਬਈ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਗੁਰੂ ਕਾ ਖਾਲਸਾ ਪੰਥ ਅੰਮ੍ਰਿਤਸਰ ਵੱਲ ਆਵੇਗਾ ਤੁਸੀਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੋਗੇ, ਤੁਸੀਂ ਆਉਂਦੇ ਜਾਂਦੇ ਕਿਸੇ ਸਿੰਘ ਨੂੰ ਤੰਗ ਨਹੀਂ ਕਰੋਗੇ, ਉਹਨਾਂ ਦੀ ਪੁੱਛਗਿੱਛ ਨਹੀਂ ਕਰੋਗੇ, ਔਰ ਉਹ ਗੁਰੂ ਕੇ ਦਰਬਾਰ ਵਿੱਚ ਆਉਣ ਵਾਲਾ ਖਾਲਸਾ ਸਾਡੀ ਗਰੰਟੀ ਰਹੀ, ਉਹ ਸ਼ਾਂਤੀ ਦੇ ਨਾਲ ਆਪਣਾ ਦਿਹਾੜਾ ਮਨਾ ਕੇ ਤੇ ਵਾਪਸ ਚੱਲਿਆ ਜਾਵੇਗਾ। ਔਰ ਇਹ ਰਿਟਰਨ ਦੇ ਵਿੱਚ ਸਾਰਾ ਹੋ ਗਿਆ। ਔਰ ਇਸ ਤੋਂ ਬਾਅਦ ਭਾਈ ਮਨੀ ਸਿੰਘ ਹੋਣਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਸਰੋਵਰ ਸੀ ਨਾ, ਹੁਣ ਇਹਨਾਂ ਜ਼ਾਲਮਾਂ ਨੇ ਪਸ਼ੂਆਂ ਦੇ ਹੱਡ ਸੈੱਟ ਸੈੱਟ ਕੇ ਭਰ ਦਿੱਤਾ ਸੀ। ਐਦਾਂ ਸਾਨੂੰ ਝੰਡਾਇਆ ਜਾਂਦਾ ਸੀ ਪਿਆਰਿਓ, ਐਦਾਂ ਸਾਡੀ ਕੌਮ ਨੇ ਇਹਨਾਂ ਯੋਧਿਆਂ ਨੂੰ ਸਾਡੇ ਧਰਮ ਦੇ ਪਾਵਨ ਅਸਥਾਨਾਂ ਦੀ ਬੇਅਦਬੀ ਕਰਕੇ ਸਾਨੂੰ ਚੜਾਇਆ ਜਾਂਦਾ ਸੀ ਵੀ ਇਹ ਕੌਮ ਜਾਗਦੀ ਹੈ ਕਿ ਮਰ ਗਈ ਹੈ, ਤੇ ਅਸੀਂ ਜਾਗਦੇ ਜਿਉਂਦੇ ਰਹਿਣ ਦਾ ਸਬੂਤ ਦਿੱਤਾ ਸਾਡੇ ਬਾਬਿਆਂ ਨੇ ਬਈ ਨਹੀਂ ਅਸੀਂ ਜਿਉਂਦੇ ਆ ਭਾਵੇਂ ਤੁਸੀਂ ਸਾਡੇ ਨਾਲ ਕਿੰਨੇ ਵੀ ਤਸ਼ੱਦਦ ਕਰ ਲਿਆ। ਔਰ ਭਾਈ ਸਾਹਿਬ ਹੁਣਾਂ ਨੇ ਕੁਝ ਸੰਗਤਾਂ ਨੂੰ ਨਾਲ ਲੈ ਕੇ ਇਸ ਪਾਵਨ ਪਵਿੱਤਰ ਸਰੋਵਰ ਦੀ ਦੁਆਰਾ ਖੁਦਾਈ ਕੀਤੀ ਹੈ, ਇਹਨੂੰ ਸਫਾਈ ਕੀਤੀ ਹੈ ਤੇ ਲਾਗਲੇ ਲਾਗਲੇ ਖੂਹਾਂ ਦਾ ਜਲ ਭਰ ਕੇ ਤੇ ਗੁਰੂ ਪਿਆਰਿਓ ਇਹਨੂੰ ਫਿਰ ਪਾਣੀ ਦੇ ਨਾਲ ਇਸ ਸਰੋਵਰ ਨੂੰ ਅੰਮ੍ਰਿਤ ਦੇ ਨਾਲ ਭਰ ਦਿੱਤਾ ਗਿਆ ਵੀ ਸੰਗਤਾਂ ਨੇ ਆਉਣਾ ਇਸ਼ਨਾਨ ਕਰਨਾ ਜਨ ਪਾਲੀ ਸ਼ਕਲਾਂ ਇਸ ਜਗ੍ਹਾ ਦੇ ਉੱਤੇ ਤੇ ਇਹ ਸਾਰਾ ਕੁਝ ਜ਼ਰੂਰੀ ਸੀ। ਹੁਣ ਦਿਨ ਲੰਘ ਜਾਂਦੇ, ਹੁਣ ਗੁਰੂ ਪਿਆਰਿਓ ਹੋਇਆ ਕੀ ਕਿ ਇਹ ਜ਼ਾਲਮ ਆਪਣੇ ਕੀਤੇ ਹੋਏ ਇਕਰਾਰ ਤੋਂ ਮੁੱਕਰ ਜਾਂਦੇ ਆ, ਸੰਗਤਾਂ ਦੇ ਉੱਤੇ ਆਉਣ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ, ਰਸਤੇ ਦੇ ਵਿੱਚ ਚੌਂਕੀਆਂ ਭਾਲ ਦਿੱਤੀਆਂ ਜਾਂਦੀਆਂ, ਔਰ ਇੱਥੋਂ ਤੱਕ ਖਤਰਾ ਬਣ ਗਿਆ ਸੀ ਵੀ ਜੇ ਗੁਰੂ ਕਾ ਖਾਲਸਾ ਦਰਬਾਰ ਸਾਹਿਬ ਆ ਗਿਆ ਤੇ ਇਹ ਪਾਪੀ ਹਕੂਮਤ ਹਮਲਾ ਕਰਕੇ ਕਿਤੇ ਖਤਮ ਨਾ ਕਰ ਦੇਣ। ਤੇ ਭਾਈ ਸਾਹਿਬ ਤੱਕ ਇਹ ਸਾਰੀਆਂ ਖਬਰਾਂ ਪਹੁੰਚ ਗਈਆਂ ਤੇ ਇੱਕ ਪਾਸੇ ਲੈਟਰ ਲਿਖੇ ਸਨ ਕਿ ਤੁਸੀਂ ਆਇਓ, ਐਤਕੀ ਦੀ ਦੀਵਾਲੀ ਬੜੇ ਉੱਚੇ ਪੱਧਰ ਦੇ ਉੱਤੇ ਮਨਾਈ ਜਾਵੇਗੀ, ਤੇ ਉਹਨਾਂ ਹੀ ਵਾਪਸ ਥੋੜੇ ਦਿਨਾਂ ਦੇ ਬਾਅਦ ਫਿਰ ਚਿੱਠੀਆਂ ਭੇਜ ਦਿੱਤੀਆਂ, ਕਹਿੰਦੇ ਨਹੀਂ ਇੱਥੇ ਨਾ ਆਇਓ, ਇੱਥੇ ਖਤਰਾ ਸਾਡੀ ਕੌਮ ਵਾਸਤੇ। ਸਿੰਘ ਨਾ ਆਏ, ਚੜਾਵਾ ਨਾ ਚੜਿਆ, ਕਾਜੀ ਨੂੰ ਰਿਸ਼ਵਤ ਨਾ ਮਿਲੀ ਤੇ ਸਰਕਾਰੀ ਖਜ਼ਾਨੇ ਵਿੱਚ 5000 ਰੁਪਇਆ ਉਹ ਜਮ੍ਹਾਂ ਨਾ ਹੋ ਸਕਿਆ, ਤੇ ਬਾਅਦ ਵਿੱਚ ਸਮਾਗਮ ਦੇ ਬਾਅਦ ਵਿੱਚ ਹੁਣ ਕਾਜੀ ਪੈਸੇ ਮੰਗਦਾ ਹੈ। ਗੁਰੂ ਪਿਆਰਿਓ ਭਾਈ ਮਨੀ ਸਿੰਘ ਜਵਾਬ ਦੇ ਦਿੰਦੇ, ਕਹਿੰਦੇ ਤੁਸੀਂ ਸਾਡਾ ਸਮਾਗਮ ਹੀ ਨਹੀਂ ਹੋਣ ਦਿੱਤਾ ਤੇ ਤੁਹਾਨੂੰ ਪੈਸੇ ਕਾਹਦੇ ਦੇਈਏ। ਆਖਿਰ ਇਹ ਸਾਰਾ ਕੁਝ ਲਿਖ ਕੇ ਕਾਜੀ ਅਬਦੁਲ ਰਜ਼ਾਕ ਲਾਹੌਰ ਭੇਜਦਾ ਤੇ ਲਾਹੌਰ ਤੋਂ ਲਖਪਤ ਰਾਏ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਤੇ ਲਾਹੌਰ ਲੈ ਜਾਂਦਾ। ਜ਼ਕਰੀਆ ਖਾਨ ਪੁੱਛਦਾ ਹੈ, ਬਾਬਾ ਆਪਣੇ ਬਚਨਾਂ ਤੋਂ ਮੁੱਕਰ ਗਿਆ, ਤੂੰ ਵਾਅਦਾ ਕੀਤਾ ਸੀ ਵੀ 5000 ਰੁਪਇਆ ਦੇਵਾਂਗਾ, ਤੂੰ ਦਿੱਤਾ ਨਹੀਂ ਪੈਸਾ, ਖਜ਼ਾਨੇ ਜਮ੍ਹਾਂ ਨਹੀਂ ਕਰਾਇਆ। ਤੇ ਭਾਈ ਮਨੀ ਸਿੰਘ ਆਖਣ ਲੱਗੇ, ਵੇਰ ਕੇ ਮਰਦਾ ਵਾਂ ਗੁਰੂ ਪਿਆਰਿਓ, ਹਕੂਮਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲਾਂ ਕਰਨ ਵਾਲੇ ਇਹ ਸਾਡੇ ਬਾਬੇ ਹੁੰਦੇ ਸੀ, ਯੋਧੇ ਹੁੰਦੇ ਸੀ, ਡਰਦੇ ਨਹੀਂ ਸੀ ਹੁੰਦੇ, ਅੱਖਾਂ ਚ ਅੱਖਾਂ ਪਾ ਕੇ ਆਖ ਰਹੇ। ਕਹਿੰਦੇ ਜ਼ਕਰੀਆ ਖਾਨ ਪੰਥ ਨਹੀਂ ਮੁੱਕਰਿਆ, ਤੂੰ ਮੁੱਕਰਿਆ, ਤੂੰ ਬੇਈਮਾਨ ਨਿਕਲਿਆ, ਤੂੰ ਧੋਖਾ ਕੀਤਾ, ਤੂੰ ਲਿਖ ਕੇ ਮੁੱਕਰਿਆ। ਹੁਣ ਇਹ ਗੱਲਾਂ ਗੁਰੂ ਪਿਆਰਿਓ ਕਿਤੇ ਪਚਣ ਵਾਲੀਆਂ ਥੋੜੋ ਸੀ, ਸੂਬੇਦਾਰ ਹੋਵੇ ਭਾਵ ਮੁੱਖ ਮੰਤਰੀ ਹੋਵੇ ਉਸ ਵੇਲੇ ਹਕੂਮਤ ਦਾ, ਤੇ ਜਿਹਦੇ ਇੱਕ ਇਸ਼ਾਰੇ ਤੋਂ ਬਗੈਰ ਪੱਤਾ ਨਹੀਂ ਸੀ ਝੁਲਦਾ, ਜਿਹਨੂੰ ਮਰਜ਼ੀ ਮਾਰ ਸਕਦਾ ਸੀ ਤੇ ਜਿਹਨੂੰ ਮਰਜ਼ੀ ਜ਼ਿੰਦਗੀ ਦੇ ਸਕਦਾ ਸੀ। ਅੱਜ ਇੱਕ ਬਜ਼ੁਰਗ ਬਾਬਾ 90-92 ਸਾਲ ਦੀ ਉਮਰ ਹੈ ਤੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰ ਰਿਹਾ ਔਰ ਮੂੰਹ ਦੇ ਉੱਤੇ ਉਹਦੇ ਝੂਠ ਨੂੰ ਨਜ਼ਰ ਕਰ ਰਿਹਾ, ਕਹਿੰਦਾ ਮੁੱਕਰਿਆ ਮੈਂ ਨਹੀਂ ਹੈ, ਮੁੱਕਰਿਆ ਤੂੰ ਆ, ਕਿਉਂ ਫੌਜਾਂ ਭੇਜੀਆਂ ਸੀ, ਆ ਲਿਖ ਕੇ ਜਿਹੜਾ ਲਿਖ ਕੇ ਦਿੱਤਾ ਸੀ ਨਾ ਉਹ ਮੋਹਰੇ ਰੱਖ ਦਿੱਤਾ। ਕਹਿੰਦਾ ਦੇਖੋ ਸ਼ਰਤਾਂ ਤੁਹਾਡੀਆਂ ਹੈ ਨਾ, ਤੇ ਗੁਰੂ ਪਿਆਰਿਓ ਅੱਗੇ ਫਤਵਾ ਲਾਇਆ, ਕਹਿੰਦਾ ਗੱਲ ਸੁਣ
ਭਾਈ ਮਨੀ ਸਿੰਘ ਨੂੰ ਆਕਣ ਲੱਗਾ, ਕਹਿੰਦਾ ਗੱਲ ਸੁਣ, ਇਹ ਫਤਵੇ ਫੁਤਵੇ ਛੱਡ, ਜਾਂ ਇਸਲਾਮ ਨੂੰ ਕਬੂਲ ਕਰਨਾ ਤੇ ਜਾਂ ਮਰਨ ਵਾਸਤੇ ਤਿਆਰ ਹੋ ਜਾਂਦਾ। ਗੁਰੂ ਪਿਆਰਿਓ ਆਹੀ ਕੁਛ ਹੁੰਦਾ ਸੀ ਇਹਨਾਂ ਦੇ ਕੋਲ, ਜਾਂ ਕਹਿੰਦੇ ਇਸਲਾਮ ਨੂੰ ਕਬੂਲ ਕਰ ਲਾ ਤੇ ਜਾਂ ਹੁਣ ਤੈਨੂੰ ਮਰਨਾ ਪੈਣਾ। ਤੇ ਗੁਰੂ ਪਿਆਰਿਓ ਹੁਣ ਪੈਸਿਆਂ ਦੀ ਗੱਲ ਹੀ ਨਹੀਂ ਰਹਿ ਗਈ ਸੀ, ਹੁਣ ਪੈਸਿਆਂ ਵਾਲਾ ਮਸਲਾ ਤੇ ਪਾਸੇ ਰਹਿ ਗਿਆ ਸੀ ਨਾ। ਇਹਨਾਂ ਪਾਪੀਆਂ ਦੇ ਮਨਾਂ ਦੇ ਵਿੱਚ ਸੀ ਕੀ ਸੀ ਇਹ ਇੱਥੋਂ ਪਤਾ ਲੱਗਦਾ ਹੈ। ਸਾਡੇ ਸਿੱਖਾਂ ਨੂੰ ਹਰ ਜਗ੍ਹਾ ਦੇ ਉੱਤੇ ਜਲੀਲ ਕਰਕੇ, ਇਹਨਾਂ ਨੂੰ ਫਤਵੇ ਦੇ ਦੇ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਭਾਈ ਮਨੀ ਸਿੰਘ ਦੇ ਉੱਤੇ ਵੀ ਫਤਵਾ। ਹੁਣ ਪਿਆਰਿਓ ਜਦੋਂ ਧਰਮ ਦੀ ਗੱਲ ਆਉਂਦੀ ਹੈ, ਸ਼ਰ੍ਹਾਂ ਨੇ ਲਾਇਆ ਫਤਵਾ, ਸ਼ਰ੍ਹਾਂ ਨੇ ਲਾਇਆ ਫਤਵਾ ਮਨੀ ਸਿੰਘ ਸੂਰੇ ਤੇ, ਸਿੱਖੀ ਦੇ ਸੁੰਦਰ ਹੀਰੇ ਬਚਨਾਂ ਦੇ ਪੂਰੇ ਤੇ, ਸਿੱਖੀ ਅੱਜ ਪਾਉਂਦੀ ਪਰਚੇ ਸੱਚੇ ਦਸਤੂਰੇ ਤੇ, ਹੋਣਾ ਅੱਜ ਪਾਸ ਜਮਾਂ ਤੋਂ ਟੁਕੜੇ ਕਰਵਾ ਕੇ ਜੀ ਧਰਮ ਦੀ ਰਾਖੀ ਕਰਨੀ, ਰੰਬੀ ਫਰਵਾ ਕੇ ਜੀ ਮੈਂ ਧਰਮ ਦੀ ਰਾਖੀ ਕਰਨੀ। ਅੱਜ ਧਰਮ ਦੀ ਰੱਖਿਆ ਕਰਨ ਵਾਸਤੇ ਕੋਈ ਕੌਮ ਦਾ ਯੋਧਾ ਜਿਹੜਾ ਸੀ ਨਾ, ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਲਾਹੌਰ ਦੀ ਕਚਹਿਰੀ ਦੇ ਵਿੱਚ ਪਹੁੰਚ ਜਾਂਦਾ ਹੈ। ਤੇ ਗੁਰੂ ਪਿਆਰੇ ਉਹ ਪੁੱਛਿਆ ਜਾਂਦਾ ਹੈ, ਹੁਣ ਜਦੋਂ ਇਸਲਾਮ ਪ੍ਰਵਾਨ ਕਰਨ ਵਾਸਤੇ ਇਨਕਾਰ ਕਰ ਦਿੱਤਾ, ਕਹਿੰਦਾ ਆਪ ਕੋ ਆਪਕਾ ਧਰਮ ਪ੍ਰਵਾਨ, ਹਮਕੋ ਆਪਣਾ ਕਬੂਲ ਹੈ। ਸੱਜਣਾ ਤੂੰ ਆਪਣੇ ਧਰਮ ਵਿੱਚ ਜੀ, ਸਾਨੂੰ ਆਪਣੇ ਧਰਮ ਵਿੱਚ ਜੀਣ ਦੇ। ਹੁਣ ਇਹੀ ਗੱਲ ਇਹਨਾਂ ਨੂੰ ਉਸ ਵੇਲੇ ਦੀ ਹਕੂਮਤ ਨੂੰ ਬੁਰੀ ਲੱਗਦੀ ਸੀ, ਬਈ ਕਿੰਨਿਆਂ ਨੂੰ ਲਿਆ ਕੇ ਇੱਥੇ ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ, ਉਹ ਕਿਹੜੀ ਮਿੱਟੀ ਦੇ ਇਹ ਬਣੇ ਆ, ਵੀ ਇੱਕ ਜਾਣਾ ਵੀ ਇਸਲਾਮ ਨੂੰ ਕਬੂਲ ਕਰਨ ਵਾਸਤੇ ਤਿਆਰ ਨਹੀਂ ਹੋਇਆ, ਇਹ ਕਿਹੜੀ ਮਿੱਟੀ ਦੇ ਬਣੇ ਹੋਏ ਆ। ਹੁਣ ਪਿਆਰਿਓ ਆਪਣੇ ਕਾਜੀ ਨੂੰ ਸੱਦਾ, ਕਹਿੰਦਾ ਕਾਜੀ ਸਾਹਿਬ ਇਹਨਾਂ ਨੇ ਬਗਾਵਤ ਕੀਤੀ ਹੈ, ਇਹਨਾਂ ਦੇ ਉੱਤੇ ਫਤਵਾ ਲਾਓ, ਇਹਨਾਂ ਨੂੰ ਸਜ਼ਾ ਕਿਹੋ ਜਿਹੀ ਮਿਲਣੀ ਆ। ਈਰਖਾ ਦਾ ਮਾਰਿਆ ਹੋਇਆ ਭਰਿਆ ਹੋਇਆ ਕਾਜੀ ਜਿਹੜਾ ਸੀ ਨਾ, ਉਹ ਆਪਣੀ ਕੁਰਾਨ ਖੋਲਦਾ ਹੈ ਤੇ ਮਹਿੰਦੀ ਰੰਗੀ ਦਾੜੀ ਨੂੰ ਖੁਰਕ ਕੇ ਤੇ ਭਾਈ ਸਾਹਿਬ ਵੱਲ ਦੇਖ ਕੇ ਤੇ ਕੁਝ ਸਮੇਂ ਵਾਸਤੇ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਆਖਣ ਲੱਗਾ, ਕਹਿੰਦਾ ਇਹਨੇ ਬਗਾਵਤ ਕੀਤੀ ਹੈ, ਇਹਦਾ ਬੰਦ ਕੱਟ ਦਿੱਤਾ ਜਾਵੇ। ਗੁਰੂ ਪਿਆਰਿਓ ਇਹੋ ਜਿਹੇ ਤਸੀਹੇ ਵੀ ਹੁੰਦੇ ਆ ਕਿਤੇ, ਵੀ ਕਿਸੇ ਜਿਉਂਦੇ ਬੰਦੇ ਦਾ ਬੰਦ ਕੱਟ ਦਿੱਤਾ ਜਾਵੇ, ਪਰ ਤੁਹਾਡੇ ਬਾਬਿਆਂ ਦੇ ਕੱਟੇ ਗਏ ਆ। ਇਹ ਇਤਿਹਾਸ ਹੈ ਜਿਉਂਦਾ, ਇਹ ਰਿਟਨ ਦੇ ਵਿੱਚ ਹੈ, ਇਹ ਲੋਕਾਂ ਕੋਲ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਸਾਡੇ ਦੁਸ਼ਮਣਾਂ ਨੇ ਸਾਡਾ ਇਤਿਹਾਸ ਲਿਖਿਆ ਹੋਇਆ। ਤੇ ਗੁਰੂ ਪਿਆਰਿਓ ਦੁਸ਼ਮਣ ਤੇ ਯਕੀਨ ਕਰ ਲੈਣਾ ਚਾਹੀਦਾ ਨਾ, ਜੇ ਆਪਣੇ ਵਡਿਆਈ ਕਰਨ ਠੀਕ ਆ, ਵੀ ਇਹ ਸਿੱਖ ਆ ਇਹ ਆਪਣਿਆਂ ਦੀਆਂ ਵਡਿਆਈਆਂ ਕਰਦੇ ਆ, ਵੀ ਇਹ ਇਹ ਕੁਦਰਤੀ ਗੱਲ ਹੈ ਵੀ ਆਪਣੇ ਆਪਣਿਆਂ ਦੀ ਕਰਦੇ ਆ, ਤੇ ਸਾਡੇ ਦੁਸ਼ਮਣ ਵੀ ਸਾਡੀ ਕੋਲ ਵਡਿਆਈਆਂ ਕਰਦੇ ਆ। ਸਾਡੇ ਦੁਸ਼ਮਣਾਂ ਦਾ ਲਿਖਿਆ ਹੋਇਆ ਇਤਿਹਾਸ ਹੈ ਕਿ ਭਾਈ ਮਨੀ ਸਿੰਘ ਦੇ ਉੱਤੇ ਫਤਵਾ ਲਾ ਦਿੱਤਾ ਕਿ ਇਹਦਾ ਬੰਦ ਕੱਟ ਦਿੱਤਾ ਜਾਵੇ। ਹੁਣ ਕਚਹਿਰੀ ਦੇ ਵਿੱਚ ਬੈਠਾ ਉਹ ਬਿਰਧ ਬਾਬਾ ਤੇ ਜ਼ਕਰੀਆ ਖਾਨ ਜਲਾਦ ਨੂੰ ਸੱਦ ਕੇ, ਅੱਗੇ ਕਾਜੀ ਨੇ ਹੁਕਮ ਦਿੱਤਾ ਹੈ ਤੇ ਹੁਣ ਜਲਾਦ ਨੂੰ ਸੱਦਿਆ ਗਿਆ, ਜਲਾਦ ਨੂੰ ਸੱਦ ਕੇ ਇਹ ਪਾਪੀ ਜ਼ਕਰੀਆ ਖਾਨ ਭਾਈ ਮਨੀ ਸਿੰਘ ਦੇ ਉੱਤੇ ਤਸ਼ੱਦਦ ਕਰਨ ਵਾਸਤੇ ਇਉਂ ਹੁਕਮ ਦੇ ਦਿੱਤਾ।

ਗੁਰੂ ਪਿਆਰਿਓ, ਆਪਾਂ ਸ਼ੁਰੂ ਤੋਂ ਹੀ ਦੇਖੀਏ ਤੇ ਜਦੋਂ ਹਕੂਮਤ ਨੇ ਸਿੰਘਾਂ ਦਾ ਸ਼ਿਕਾਰ ਖੇਡਣਾ ਹੁੰਦਾ ਸੀ ਨਾ, ਇਹਨਾਂ ਨੂੰ ਅੱਤਵਾਦੀ, ਇਹਨਾਂ ਨੂੰ ਵੱਖਵਾਦੀ ਇਹ ਪੁਰਸਕਾਰ ਦਿੱਤੇ ਗਏ। ਇਹ ਅੱਤਵਾਦੀ ਹੈ, ਇਹ ਵੱਖਵਾਦੀ ਹੈ, ਇਹ ਬਾਗੀ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਅੱਤਵਾਦੀਆਂ, ਅਸੀਂ ਬਾਗੀ ਹਾਂ, ਬਿਲਕੁਲ। ਸਾਡਾ ਪਿਓ ਵੀ ਬਾਗੀ ਸੀ, ਸਾਡਾ ਕਲਗੀਆਂ ਵਾਲਾ ਪਿਓ, ਉਹਨੂੰ ਵੀ ਹਕੂਮਤ ਨੇ ਬਾਗੀ ਆ ਗਿਆ ਸੀ। ਤੇ ਜੇ ਸਾਡਾ ਪਿਓ ਬਾਗੀ ਹੈ, ਜੇ ਸਾਡਾ ਦਾਤਾ, ਸਾਡਾ ਪਿਤਾ ਬਾਗੀ ਹੈ, ਅੱਤਵਾਦੀ ਹੈ, ਤੇ ਬਿਲਕੁਲ ਅਸੀਂ ਅੱਤਵਾਦੀ ਹਾਂ। ਬਾਗੀ ਪਿਓ ਦੇ ਪੁੱਤ ਹਾਂ, ਅਸੀਂ ਬਾਗੀ ਵਿਰਸੇ ਵਿੱਚੋਂ ਬਗਾਵਤਾਂ ਸਿੱਖੀਆਂ ਨੇ। ਪਾਣੀ ਪੀ ਕੇ ਸ਼ੇਰਾਂ ਦੀ ਘਾਟੀ ਉੱਤੋਂ ਅਸੀਂ ਜੰਗ ਜੂ ਆਦਤਾਂ ਸਿੱਖੀਆਂ ਨੇ। ਪਹਿਲਾਂ ਪਹਿਨੇ ਹਥਿਆਰ ਤੇ ਫਿਰ ਜਾ ਕੇ ਹਰ ਕੇ ਦੁਆਰ ਉਬਾਦਤਾਂ ਸਿੱਖੀਆਂ ਨੇ। ਕੋਈ ਸਾਨੂੰ ਘੰਘੂਰ ਕੇ ਲੰਘ ਜਾਵੇ, ਅਸੀਂ ਕਦੋਂ ਸ਼ਰਾਬਤਾਂ ਸਿੱਖੀਆਂ ਨੇ। ਤੇਰੇ ਆਰਿਆਂ ਸਿਦਕ ਅਜਮਾਇਆ ਸਾਡਾ, ਅਸੀਂ ਹੱਸ ਕੇ ਚਰਖੜੀ ਚੜੇ ਹੋਏ ਹਾਂ। ਜਿਹੜੇ ਵਰਕੇ ਤੇ ਅਜੇ ਤੱਕ ਨਹੀਂ ਪਲਟੇ, ਅਸੀਂ ਉਹਨਾਂ ਦੇ ਅੱਖਰ ਵੀ ਪੜ੍ਹੇ ਹੋਏ ਹਾਂ। ਕੀ ਹੋਇਆ ਜੇ ਸਿਰਾਂ ਦੇ ਮੁੱਲ ਪਾ ਲੈ, ਅਸੀਂ ਕੱਲਿਆਂ ਧੜਾਂ ਦੇ ਨਾਲ ਵੀ ਲੜੇ ਹੋਏ ਹਾਂ। ਪੀ ਕੇ ਪੌਲ ਖੰਡੇ ਦੋ ਧਾਰ ਵਾਲੀ 125,000 ਦੇ ਸਾਹਮਣੇ ਖੜੇ ਹੋਏ ਹਾਂ। ਐਸੀਆਂ ਬਖਸ਼ਾਂ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਦੀਆਂ। ਗੁਰੂ ਪਿਆਰਿਓ, ਸਾਡਾ ਬਾਪ ਅੱਤਵਾਦੀ, ਸਾਡਾ ਬਾਪ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇ ਲਾਗਿਓਂ ਲੰਘ ਜਾਂਦਾ ਹੈ। ਬੜਾ ਗਹਿਰਾ ਇਤਿਹਾਸ ਹੈ ਸਾ ਸੰਗਤ ਜੀ, ਸ਼ਹਿਨਸ਼ਾਹ ਦਾ ਇਤਿਹਾਸ। ਸਾਡੇ ਵੱਡਿਆਂ ਦੀਆਂ ਕੁਰਬਾਨੀਆਂ ਨੂੰ ਜਦੋਂ ਯਾਦ ਕਰਦੇ ਹਾਂ ਨਾ, ਜੇ ਕਿਤੇ ਢਿੱਡੋਂ ਸੁਣਾਇਆ ਜਾਵੇ ਤੇ ਢਿੱਡੋਂ ਸੁਣਿਆ ਜਾਵੇ, ਬੰਦੇ ਕੋਲੋਂ ਬਰਦਾਸ਼ਤ ਤੋਂ ਬਾਹਰ ਗੱਲ ਹੋ ਜਾਂਦੀ ਹੈ। ਉਹ ਕਿੱਦਾਂ ਦਾ ਸਮਾਂ ਹੋਵੇਗਾ ਜਦੋਂ ਬਾਪ ਆਪਣੇ ਪੁੱਤਾਂ ਦੀਆਂ ਲਾਸ਼ਾਂ ਦੇ ਕੋਲੋਂ ਦੀ ਲੰਘਿਆ ਹੋਵੇਗਾ। ਇਹਨੂੰ ਥੋੜੀ ਜਿਹੀ ਫੀਲਿੰਗ ਲੈ ਕੇ ਆਈਏ। ਔਰ ਉਹ ਕਿੱਦਾਂ ਦਾ ਬਾਤ ਹੋਵੇਗਾ ਜਦੋਂ ਨੂਰੇ ਮਾਹੀ ਕੋਲ ਬੈਠਾ ਆਪਣੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀ ਸ਼ਹੀਦੀ ਦੀ ਗੱਲ ਸੁਣ ਰਿਹਾ ਹੋਵੇਗਾ, ਉਹਦਾ ਕਿੱਡਾ ਵੱਡਾ ਜਿਗਰਾ ਹੋਵੇਗਾ। ਨੂਰੇ ਮਾਹੀ ਦਾ ਪਰਿਵਾਰ ਅੱਗੇ ਬੈਠਾ ਹੈ ਤੇ ਗੁਰੂ ਪਿਆਰਿਓ, ਰਾਏ ਕੱਲੇ ਦਾ ਪਰਿਵਾਰ ਬੈਠਾ ਤੇ ਨੂਰੇ ਮਾਹੀ ਦੇ ਕੋਲੋਂ ਸੱਚੇ ਸਤਿਗੁਰ ਪੁੱਛ ਰਹੇ ਨੇ, ਨੂਰਿਆ ਤੂੰ ਸਰਹੰਦ ਤੋਂ ਮੇਰੇ ਲਾਲਾਂ ਦੀ ਖਬਰ ਲੈ ਕੇ ਆਇਆ, ਮੈਨੂੰ ਇੱਕ ਗੱਲ ਦੱਸ ਦੇ, ਜੋ ਉੱਥੋਂ ਤੂੰ ਸੁਣ ਕੇ ਆਇਆ ਸੱਚ ਸੱਚ ਦੱਸੀ। ਜਦੋਂ ਮੇਰੇ ਪੁੱਤਾਂ ਦੀਆਂ ਗਰਦਨਾਂ ਤੇ ਛੁਰੀਆਂ ਚੱਲੀਆਂ ਸੀ, ਉਹ ਰੋਏ ਤਾਂ ਨਹੀਂ ਸੀ, ਉਹਨਾਂ ਚੀਕ ਤਾਂ ਨਹੀਂ ਮਾਰੀ, ਉਹਨਾਂ ਦੇ ਵਿੱਚੋਂ ਦੋਵਾਂ ਚੋਂ ਕਿਸੇ ਨੇ ਹਾਏ ਮਾਂ ਤੇ ਨਹੀਂ ਆਖਿਆ। ਗੁਰੂ ਪਿਆਰਿਓ, ਨੂਰਾ ਰੋ ਰਿਹਾ ਸੀ, ਰਾਏ ਕਲਾ ਰੋ ਰਿਹਾ ਸੀ, ਰਾਏ ਕਲੇ ਦੇ ਸਾਹਮਣੇ ਬੈਠੇ ਉਹਦੇ ਨਿਆਣੇ ਰੋ ਸਹਿ ਸਨ, ਭੁੱਬਾਂ ਮਾਰ ਮਾਰ ਕੇ ਰੋ ਸਹਿ ਸਨ, ਜਦੋਂ ਨੂਰਾ ਮਾਹੀ ਦੱਸ ਰਿਹਾ ਸੀ ਕਿ ਦਾਤਾ ਤੇਰੀਆਂ ਮਾਸੂਮ ਜਿੰਦਾਂ ਦੇ ਉੱਤੇ ਜਿੰਨਾ ਅੱਤ ਦਾ ਜ਼ੁਲਮ ਪਾਪੀ ਕਰ ਸਕਦੇ ਸੀ ਉਹਨਾਂ ਨੇ ਕੀਤਾ, ਅੱਤ ਦਾ ਜ਼ੁਲਮ ਢਾਇਆ ਉਹਨਾਂ ਦੇ ਉੱਤੇ। ਕੱਲੀਆਂ ਨੀਆਂ ਦੇ ਵਿੱਚ ਸਿਣਕੇ ਨਹੀਂ ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਸ਼ਮਕਾਂ ਦੇ ਨਾਲ ਉਹਨਾਂ ਦੇ ਸਰੀਰ ਦਾ ਤੂੰਬਾ ਤੂੰਬਾ ਕਰਕੇ ਉਡਾਇਆ ਗਿਆ, ਚੱਪੜੀਆਂ ਝਾੜ ਦਿੱਤੀਆਂ ਗਈਆਂ ਤੇਸੀਆਂ ਦੇ ਨਾਲ ਤੇਰੇ ਲਾਲਾਂ ਦੀਆਂ। ਪਰਦਾਤਾ, ਨਹੀਂ ਕਿਸੇ ਨੇ ਆਖਿਆ ਕਿ ਉਹ ਧਰਮ ਤੋਂ ਡੋਲੇ, ਉਹ 100 ਚੋਂ 100 ਨੰਬਰ ਲੈ ਕੇ ਦਾਤਾ ਜੀ ਪਾਸ ਹੋ ਗਏ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਆਪਣੀ ਕਿਰਪਾਨ ਦੇ ਨਾਲ ਇੱਕ ਕਾਹੀ ਦੇ ਬੂਟੇ ਨੂੰ ਫੁਰਚ ਰਿਹਾ ਸੀ, ਇੱਦਾਂ ਪਲਟਾ ਕੇ ਰੱਖ ਦਿੱਤਾ, ਜਦੋਂ ਆਖ ਦਿੱਤਾ ਤੇਰੇ ਪੁੱਤ ਸ਼ਹੀਦ ਹੋ ਗਏ। ਤੇ ਗੁਰੂ ਪਿਆਰਿਓ, ਉਦੋਂ ਆਖ ਦਿੱਤਾ ਦਾਤੇ ਨੇ ਕਿ ਜ਼ੁਲਮ ਦੀਆਂ ਜੜ੍ਹਾਂ ਪੱਟੀਆਂ ਗਈਆਂ। ਗੁਰੂ ਪਿਆਰਿਓ, ਜ਼ੁਲਮ ਦੀਆਂ ਜੜ੍ਹਾਂ ਐਵੇਂ ਥੋੜੋ ਪੱਟੀਆਂ ਜਾਂਦੀਆਂ, ਲੋਕਾਂ ਦੇ ਪੁੱਤ ਮਰਵਾ ਕੇ ਨਹੀਂ ਪੱਟੀਆਂ ਜਾਂਦੀਆਂ। ਜ਼ੁਲਮਾਂ ਦੀਆਂ ਜੜ੍ਹਾਂ ਪੱਟਣੀਆਂ ਤੇ ਆਪਣੇ ਪੁੱਤ ਮਰਵਾਉਣੇ ਪੈਂਦੇ ਆ। ਬੱਚਿਆਂ ਦੀ ਖਾਤਰ, ਪੁੱਤਰਾਂ ਦੀ ਖਾਤਰ ਬੰਦਾ ਕੀ ਕੁਝ ਨਹੀਂ ਕਰਦਾ ਹੈ। ਤੀਰਥ ਤੀਰਥ ਸੈਰ ਕਰਾਵੇ, ਗੁੱਗੇ ਤੇ ਮੜੀਆਂ ਪਜਵਾਵੇ, ਸਿਵਿਆਂ ਉੱਤੇ ਮਾਸ ਰਣਾਵੇ, ਅਣਹੋਈਆਂ ਗੱਲਾਂ ਕਰਵਾਵੇ, ਪੁੱਤਰ ਜਈ ਨਾ ਵਸਤ ਪਿਆਰੀ ਤੇ ਜਿਸ ਦੀ ਭੁੱਖੀ ਦੁਨੀਆਂ ਸਾਰੀ। ਮੇਘਨਾਥ ਦੀ ਮੌਤ ਤੇ ਰਾਵਣ ਰੋਇਆ, ਮੇਘਰਾਤ ਰਾਵਣ ਦਾ ਮੁੰਡਾ ਸੀ, ਬਰਸ਼ੀ ਮੇਘਨਾਥ ਦੇ ਵਜੀ ਤੇ ਗਸ਼ਾਂ ਖਾ ਖਾ ਕੇ ਰਾਵਣ ਡਿੱਗਦਾ ਸੀ, ਪੁੱਤ ਸੀ ਨਾ। ਆਪਾਂ ਪੁੱਤਾਂ ਵਾਲੇ ਆ, ਕੰਡਾ ਵੱਜਵੇ ਕਿਸੇ ਪੁੱਤ ਦੇ ਤੇ ਬਾਪੂ ਦੇ ਦਿਲ ਨੂੰ ਪੀੜ ਹੁੰਦੀ ਹੈ, ਮਾਂ ਰੋ ਉੱਠਦੀ ਹੈ, ਮੇਰੇ ਬੱਚੇ ਦੇ ਕੱਚ ਵੱਜ ਗਿਆ, ਮੜ ਜਾ ਲਹੂ ਨਿਕਲ ਆਇਆ। ਪਰ ਦਾਤੇ ਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ ਸੀ।
ਮੇਘਨਾਥ ਦੀ ਮੌਤ ਤੇ ਰਾਮ ਰੋਇਆ, ਬਾਣ ਮੋਹ ਦੇ ਸੁੱਟਿਆ ਚੀਰ ਸੀ ਦਿਲ, ਜਦੋਂ ਮਰਿਆ ਅਭਿਮਨੂ ਤੇ ਪਾਂਡਵਾਂ ਦਾ ਹੋ ਗਿਆ ਫਿਰ ਡਾਢਾ ਦਲਗੀਰ ਸੀ ਦਿਲ, ਤੀਰ ਲੱਗਾ ਜਾ ਸਰਵਣ ਦੇ ਵਿੱਚ ਸੀਨੇ, ਹੋਇਆ ਮਾਪਿਆਂ ਦਾ ਲੀਰੋ ਲੀਰ ਸੀ ਦਿਲ, ਦਿਸਣੋਂ ਹਟ ਗਏ ਜਦੋਂ ਸੀ ਪੁੱਤ ਦੋਵੇਂ, ਰਾਜੇ ਦਸ਼ਰਥ ਦਾ ਹੋਣੀ ਗਈ ਚੀਰ ਸੀ ਦਿਲ, ਧਨ ਦੌਲਤਾਂ ਸੁੱਖ ਆਰਾਮ ਛੱਡੇ, ਕਦੇ ਸ਼ਾਹ ਤੇ ਕਦੇ ਫਕੀਰ ਸੀ ਦਿਲ, ਟੋਟੇ ਜਿਗਰ ਦੇ ਵਾਰ ਤੇ ਲਾਲ ਚਾਰੇ, ਨਹੀਂ ਰੋਇਆ ਇਹ ਗਹਿਰ ਗੰਭੀਰ ਸੀ ਦਿਲ, ਸਾਰਾ ਬੰਸ ਗਵਾ ਕੇ ਦਰਦੀਆਂ ਦਾ, ਉਹ ਲੋਕੋ ਦਰਦ ਵੰਡਾ ਕੇ ਦੱਸਿਆ ਸੀ, ਆ ਲੋਕੀ ਪੁੱਤ ਵਿਆਹ ਕੇ ਹੱਸਦੇ ਨੇ, ਪਰ ਉਹ ਦਾਤਾ ਪੁੱਤ ਮਰਵਾ ਕੇ ਹੱਸਿਆ ਸੀ, ਉਹ ਪਿਤਾ ਪੁੱਤ ਮਰਵਾ ਕੇ ਹੱਸਿਆ ਸੀ, ਸਾਡੀ ਸਵੈਤੰਤਰਤਾ ਦੀ ਖਾਤਰ, ਸਾਡੀ ਆਜ਼ਾਦੀ ਦੀ ਖਾਤਰ ਪਾਤਸ਼ਾਹ ਨੇ ਆਪਣੇ ਪੁੱਤ ਮਰਵਾ ਲਿਆ, ਪਰ ਅੱਜ ਗੁਰੂ ਕੇ ਸਿੱਖਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਉਹਨਾਂ ਸ਼ਹੀਦ ਹੋਏ ਪੁੱਤਾਂ ਦੀ ਕਿੰਨੀ ਕੁ ਕਦਰ ਕੀਤੀ ਆ, ਮੈਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਦੇਖਾਂ, ਤੁਸੀਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ। ਗੁਰੂ ਪਿਆਰਿਓ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਦੀਆਂ ਕੁਰਬਾਨੀਆਂ ਦੇ ਉੱਤੇ ਰਾਜ ਲੈ ਲੈ ਸਭ ਕੁਝ ਕਰ ਲਿਆ, ਪਰ ਆਪ ਸਿੱਖ ਨਾ ਬਣ ਸਕੇ, ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਦੇ ਨਾਵਾਂ ਦੇ ਉੱਤੇ ਰੁਪਈਏ ਇਕੱਠੇ ਕਰ ਲੈ, ਪਰ ਅਸੀਂ ਆਪ ਪਾਤਸ਼ਾਹ ਦੇ ਪੁੱਤ ਨਾ ਬਣ ਸਕੇ। ਆਪਾਂ ਅਰਦਾਸ ਬੇਨਤੀ ਕਰਿਆ ਕਰੀਏ, ਦਾਤਾ ਸਾਡੇ ਵਿੱਚ ਤੇਰੇ ਪੁੱਤਾਂ ਵਰਗੇ ਜਜ਼ਬਾਤ, ਤੇਰੇ ਪੁੱਤਾਂ ਵਰਗੀ ਜ਼ਿੰਦਗੀ, ਉਹਨਾਂ ਵਰਗਾ ਲਹੂ ਕਿਤੇ ਸਾਡੇ ਵਿੱਚ ਵੀ ਆ ਜਾਵੇ। ਜਿਨ੍ਹਾਂ ਦੇ ਵਿੱਚ ਆਇਆ ਉਹ ਲਾਹੌਰ ਦੇ ਅੰਦਰ ਬੈਠੇ, ਅੱਜ ਉਮਰ ਭਾਵੇਂ 92 ਸਾਲ ਦੀ ਹੋ ਗਈ ਹੈ, ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਿਹਾ, ਕਹਿੰਦਾ ਯਕਰੀਆ ਖਾਨ ਤੂੰ ਮੈਨੂੰ ਮੇਰੇ ਧਰਮ ਤੋਂ ਡਲਾ ਨਹੀਂ ਸਕਦਾ, ਹਾਂ ਤੂੰ ਬੰਦ ਕੱਟਣ ਦਾ ਹੁਕਮ ਦਿੱਤਾ ਮੈਨੂੰ ਪ੍ਰਵਾਨ ਹੈ। ਜਲਾਦ ਨੂੰ ਸੱਦਿਆ ਗਿਆ, ਕਹਿੰਦਾ ਇਹਨੂੰ ਹੁਕਮ, ਇਹ ਜੋ ਹੁਕਮ ਹੈ ਨਾ ਜਰਾ ਦਾ, ਇਹਦਾ ਬੰਦ ਕੱਟ ਦਿੱਤਾ ਜਾਵੇ। ਇਹ ਲਾਹੌਰ ਦੀ ਧਰਤੀ ਦੇ ਉੱਤੇ ਸਾਰਾ ਕੁਝ ਹੋਇਆ, ਤੇ ਗੁਰੂ ਪਿਆਰਿਓ ਕੋਈ ਪਵਿੱਤਰ ਰੂਹ, ਕੋਈ ਪਵਿੱਤਰ ਰੂਹ ਉੱਥੋਂ ਦੀ ਲੰਘਣ ਲੱਗੀ ਤੇ ਰੂਹ ਨੇ ਰੂਹ ਦੇ ਨਾਲ ਗੱਲਾਂ ਕੀਤੀਆਂ। ਭਾਈ ਮਨੀ ਸਿੰਘ ਦੀ ਰੂਹ ਇੱਕ ਕਿਸੇ ਗੁਰਮੁਖ ਪਿਆਰੇ ਦੀ ਰੂਹ ਦੇ ਨਾਲ ਗੱਲਾਂ ਕਰਦੀ ਹੈ, ਔਰ ਰੂਹ ਪੁੱਛਦੀ ਹੈ ਬਾਬਾ ਅੱਜ ਸਿਹਰੇ ਬੰਨੀ ਫਿਰਦਾ, 90-92 ਸਾਲ ਦੀ ਉਮਰ ਹੋ ਗਈ ਹੈ, ਅੱਜ ਸਿਹਰੇ ਬੰਨੀ ਫਿਰਦਾ ਕਾਹਦੀ ਖੁਸ਼ੀ ਦੇ ਵਿੱਚ? ਇਹ ਰੂਹ ਦੀਆਂ ਗੱਲਾਂ ਪਿਆਰਿਓ। ਕਹਿੰਦਾ ਪਤਾ ਨਹੀਂ ਅੱਜ ਮੌਤ ਨਾਲ ਲਾਵਾਂ ਲੈਣ ਚੱਲਿਆ, ਅੱਜ ਮੈਂ ਲਾਵਾਂ ਲੈਣ ਚੱਲਿਆ ਲਾੜੀ ਮੌਤ ਨਾਲ। ਕਹਿੰਦਾ ਬਾਬਾ ਇੰਨੀ ਉਮਰ ਹੋ ਗਈ, ਹੁਣ ਤੇਰਾ ਵਿਆਹ ਦਾ ਟਾਈਮ ਲੱਗਾ? ਹਾਂ। ਕਹਿੰਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਹੁਕਮ ਹੀ ਹੁਣ ਕੀਤਾ ਹੈ, ਤੂੰ ਲਾੜੀ ਮੌਤ ਨੂੰ ਹੁਣ ਵਿਆਹਣਾ। ਗੁਰੂ ਪਿਆਰਿਓ ਕਦੀ ਅਰਦਾਸਾਂ ਕਰਦਾ ਹੋਵੇਗਾ ਭਾਈ ਮਨੀ ਸਿੰਘ ਜੀ ਵੀ ਕਿ ਦਾਤਾ ਮੇਰੇ ਨਾਲ ਦੇ ਜਿੰਨੇ ਸੀ ਉਹ ਸਾਰੇ ਸ਼ਹੀਦ ਹੋ ਚੁੱਕੇ ਨੇ, ਸ਼ਹੀਦੀ ਜਾਮਾ ਛੱਕ ਚੁੱਕੇ ਨੇ, ਤੇ ਤੇਰੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ ਦਾਤਾ, ਕਿਤੇ ਮੈਨੂੰ ਵੀ ਸ਼ਹੀਦੀ ਨਸੀਬ ਹੋਵੇਗੀ ਕਿ ਨਹੀਂ? ਆ ਸ਼ਹੀਦੀ ਦਾ ਚਾਅ ਹੁੰਦਾ ਸੀ ਸਾਡੇ ਬਜ਼ੁਰਗਾਂ ਦੇ ਵਿੱਚ, ਮਰਨ ਦਾ ਚਾਅ, ਜਿਸ ਮਰਨੇ ਤੇ ਜਗ ਟਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਉਹਨਾਂ ਨੇ ਸਤਿਗੁਰਾਂ ਦੀ ਬਾਣੀ ਪੜੀ ਹੋਈ ਸੀ। ਦਾਤਾ ਜੀ ਕਿਤੇ ਮੈਨੂੰ ਵੀ ਸ਼ਹੀਦੀ ਨਸੀਬ ਹੋਵੇਗੀ ਕਿ ਨਹੀਂ? ਤੇ ਦਾਤਾ ਹੱਸਦਾ ਹੋਣਾ, ਮਨੀ ਸਿਆ ਤੈਨੂੰ ਇੰਨਾ ਚਾਅ ਆ ਨਾ ਸ਼ਹੀਦੀ ਦਾ, ਤੇ ਜਾ ਆਉਣ ਵਾਲੇ ਵਕਤ ਵਿੱਚ ਤੇਰੀ ਸ਼ਹੀਦੀ ਦੀਆਂ ਦੁਨੀਆਂ ਵਾਰਾਂ ਗਾਵੇਗੀ, ਤੇਰੀ ਸ਼ਹੀਦੀ ਅਨੋਖੀ ਹੋਵੇਗੀ। ਜਿੱਦਾਂ ਦਾ ਤੂੰ ਸ਼ਹੀਦ ਹੋਵੇਗਾ, ਨਾ ਦੁਨੀਆਂ ਤੇ ਪਹਿਲਾਂ ਤੇ ਨਾ ਬਾਅਦ ਵਿੱਚ ਕੋਈ ਤੇਰੇ ਸ਼ਹੀਦ, ਤੇਰੇ ਵਰਗਾ ਕੋਈ ਸ਼ਹੀਦ ਹੋਣਾ ਹੀ ਨਹੀਂ ਹੈ। ਅੱਜ ਬੰਦ ਕੱਟ ਦੇਣ ਦਾ ਹੁਕਮ ਦੇ ਦਿੱਤਾ ਗਿਆ, ਤੇ ਭਾਈ ਮਨੀ ਸਿੰਘ ਚੌਂਕੜਾ ਮਾਰ ਕੇ ਬੈਠਾ ਹੈ। ਜਲਾਦ ਆ ਜਾਂਦਾ, ਉਹਦੇ ਕੋਲ ਐਡਾ ਸਾਰਾ ਇੱਕ ਲੱਕੜ ਦਾ ਮੁੱਢ ਫੜਿਆ ਹੋਇਆ, ਲੱਕੜ ਦੀ ਗੇਲੀ ਹੈ, ਹੱਥ ਦੇ ਵਿੱਚ ਦਾਤਰ ਫੜਿਆ ਹੋਇਆ, ਤੇ ਗੁਰੂ ਪਿਆਰਿਓ ਲਿਆ ਕੇ ਭਾਈ ਮਨੀ ਸਿੰਘ ਦੇ ਕੋਲ ਸੁੱਟ ਦਿੱਤਾ ਗਿਆ। ਹੁਣ ਇਸ ਲੱਕੜ ਦੇ ਮੁੱਢ ਨੂੰ ਕਾਹਦੇ ਵਾਸਤੇ ਲਿਆਂਦਾ ਗਿਆ? ਇਹਦੇ ਉੱਤੇ ਭਾਈ ਮਨੀ ਸਿੰਘ ਜੀ ਦਾ ਬੰਦ ਰੱਖ ਕੇ, ਹੱਥ ਰੱਖ ਕੇ ਇਹਨੇ ਪਾਪੀ ਨੇ ਉੱਤੇ ਟੋਕਾ ਮਾਰ ਕੇ ਤੇ ਬੰਦ ਕੱਟਣਾ ਸੀ। ਹੁਣ ਪਿਆਰਿਓ ਭਾਈ ਮਨੀ ਸਿੰਘ ਸੱਚੇ ਸਤਿਗੁਰਾਂ ਦੇ ਨਾਲ, ਚਰਨਾਂ ਦੇ ਨਾਲ ਜੁੜਿਆ, ਪਵਿੱਤਰ ਬਾਣੀ ਜਪਜੀ ਸਾਹਿਬ ਆਰੰਭ ਕਰ ਦਿੱਤਾ। ਜਲਾਦ ਆਇਆ ਤੇ ਗੁਰੂ ਪਿਆਰਿਓ ਜਲਾਦ ਦੇ ਵੀ ਦਿਲ ਦੀ ਭੁੱਬ ਨਿਕਲੀ ਹੋਣੀ ਆ, ਬਾਬਾ ਇੰਨੀ ਉਮਰ ਤੇਰੀ ਹੋ ਗਈ ਹੈ, ਅੱਜ ਮੈਂ ਤੇਰੇ ਉੱਤੇ ਜ਼ੁਲਮ ਕਰਨ ਲੱਗਾ, ਮੈਂ ਆਪਣੇ ਪਾਪੀ ਪੇਟ ਦੀ ਖਾਤਰ ਤੇ ਭੁੱਖੇ ਬੱਚਿਆਂ ਦੀ ਖਾਤਰ ਇਹਨਾਂ ਪਾਪੀਆਂ ਨੇ ਮੇਰੇ ਹੱਥ ਵਿੱਚ ਟੋਕਾ ਫੜਾਇਆ, ਨਹੀਂ ਤੇ ਮੇਰਾ ਥੋੜੋ ਚਿੱਤ ਕਰਦਾ, ਮੈਂ ਤੇਰੇ ਵਰਗੇ ਭਜਨੀਕ ਮਹਾਂਪੁਰਸ਼ ਦੇ ਉੱਤੇ, ਚਿੱਟੇ ਦਾੜੇ ਵਾਲੇ ਕਿਸੇ ਭਲੇ ਪੁਰਸ਼ ਦੇ ਉੱਤੇ ਮੈਂ ਟੋਕਾ ਚਲਾਵਾਂ? ਮੇਰਾ ਚਿੱਤ ਨਹੀਂ ਕਰਦਾ। ਤੇ ਆਖਦਾ ਆਪਣੀ ਜ਼ਬਾਨ ਦੇ ਵਿੱਚ, ਬਾਬਾ ਛੱਡ ਪਰਾਂ ਇਹਨਾਂ ਦਾ ਆਖਾਂ ਮੰਨ ਲਾਖਾਂ, ਕੀ ਹੋ ਚੱਲਿਆ, ਕੀ ਹੋ ਚੱਲਿਆ, ਤੂੰ ਮੁਸਲਮਾਨ ਬਣ ਲਈ ਕਹਿੰਦੇ ਨੇ,
ਔਰ ਮੈਂ ਵੀ ਇਹ ਪਾਪ ਨਾ ਕਰ ਸਕਾਂ ਤੇ ਤੂੰ ਮੁਸਲਮਾਨ ਬਣ ਜਾ, ਕੀ ਹੋ ਚੱਲਿਆ ਕਿਤੇ, ਕੀ ਹੋ ਚੱਲਿਆ? ਫਿਰ ਕਿਤੇ ਜ਼ਿੰਦਗੀ ਵੀ ਤੈਨੂੰ ਮਿਲੇਗੀ, ਫਿਰ ਸਿੱਖ ਬਣ ਜੀ, ਨਹੀਂ ਤਾਂ ਕਿਤੇ ਸਿੱਖੀ ਵਿੱਚ ਘਾਟਾ ਪੈ ਜਾਣਾ, ਇੱਦਾਂ ਜਲਾਦ ਨੇ ਆਕੇ ਆਉਣਾ। ਔਰ ਗੁਰੂ ਪਿਆਰੇ ਉਹ ਹੱਥ ਫੜ ਲਿਆ, ਜਲਾਦ ਨੇ ਹੱਥ ਫੜ ਲਿਆ ਭਾਈ ਮਨੀ ਸਿੰਘ ਜੀ ਦਾ। ਟੋਕਾ ਤਾਂ ਉਹ ਲਿਜਾਇਆ ਉੱਪਰ ਨੂੰ ਕਰਕੇ, ਟੋਕਾ ਗੁੱਟ ਦੇ ਉੱਤੇ ਮਾਰ ਲੱਗਾ ਹੈ ਤੇ ਭਾਈ ਮਨੀ ਸਿੰਘ ਨੇ ਹੱਥ ਖਿੱਚ ਲਿਆ ਤੇ ਜਲਾਦ ਆਖਣ ਲੱਗਾ, ਕਹਿੰਦਾ ਬਾਬਾ ਮੈਨੂੰ ਪਹਿਲਾਂ ਹੀ ਪਤਾ ਸੀਗਾ, ਗੱਲਾਂ ਕਰਨੀਆਂ ਸਿੱਖੀ ਵਾਸਤੇ ਬਹੁਤ ਸੌਖੀਆਂ, ਆਪਣੇ ਧਰਮ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ, ਤੇ ਜਦੋਂ ਕਿਤੇ ਬੰਦ ਕਟਵਾਉਣਾ ਪੈ ਜਾਵੇ ਪਤਾ ਉਦੋਂ ਲੱਗਦਾ। ਬਾਬਾ ਡਰ ਗਿਆ ਨਾ? ਜਲਾਦ ਆਖਣ ਲੱਗਾ ਬਾਬਾ ਡਰ ਗਿਆ ਨਾ? ਤੇ ਭਾਈ ਮਨੀ ਸਿੰਘ ਜੀ ਮੁਸਕਰਾ ਪਏ, ਕਹਿੰਦੇ ਸੱਜਣਾ ਮੈਂ ਡਰਿਆ ਨਹੀਂ, ਤੈਨੂੰ ਹੁਕਮ ਕੀ ਹੋਇਆ, ਤੈਨੂੰ ਤੇਰੇ ਮਾਲਕ ਦਾ ਹੁਕਮ ਕੀ ਹੋਇਆ? ਕਹਿੰਦਾ ਤੇਰੇ ਬੰਦ ਕੱਟ ਦਿੱਤੇ ਜਾਣ, ਮੈਂ ਤੇਰੇ ਬੰਦ ਕੱਟਣ ਲੱਗਾ ਸੀ। ਕਹਿੰਦਾ ਸੱਜਣਾ ਤੈਨੂੰ ਮੇਰੇ ਬੰਦ ਕੱਟਣ ਦਾ ਹੁਕਮ ਹੋਇਆ, ਤੇ ਮੈਨੂੰ ਦੱਸ ਤੂੰ ਕਿੰਨੇ ਬੰਦ ਛੱਡ ਕੇ ਅੱਗੇ ਚੱਲਿਆ ਸੀ, ਤੈਨੂੰ ਹੁਕਮ ਹੋਇਆ ਬੰਦ ਕੱਟਣ ਦਾ? ਇਹ ਤੇਰੇ ਸਰਦਾਰਾਂ ਵੱਲੋਂ, ਇਹ ਤੇਰੇ ਮਾਲਕਾਂ ਵੱਲੋਂ, ਤੇ ਮੈਂ ਆਪਣੇ ਮਾਲਕ ਨੂੰ ਖੁਸ਼ ਕਰਨਾ, ਆਪਣੇ ਬੰਦ ਕਟਵਾ ਕੇ, ਤੇ ਦੱਸ ਕਿੰਨੇ ਬੰਦ ਛੱਡ ਕੇ ਚੱਲਿਆ ਸੀ। ਤੇ ਗੁਰੂ ਪਿਆਰਿਓ ਆ ਉਂਗਲ ਭਾਈ ਮਨੀ ਸਿੰਘ ਮੋਹਰੇ ਕਰਦੇ ਨੇ, ਕਹਿੰਦੇ ਇੱਥੋਂ ਸ਼ੁਰੂ ਹੋ, 14 ਬੰਦ ਕੱਟ ਕੇ ਤੇ 15ਵੇਂ ਦੇ ਉੱਤੇ ਜਾ ਕੇ ਫਿਰ ਤੇਰੀ ਵਾਰੀ ਆਉਂਦੀ ਸੀ, ਤੇ ਤੂੰ ਕਿੰਨੇ ਬੰਦ ਛੱਡ ਕੇ ਚੱਲਿਆ ਸੀ, ਮੈਂ ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਸੁਰਖਰੂ ਹੋ ਕੇ ਜਾਣਾ। ਤੇ ਗੁਰੂ ਪਿਆਰਿਓ ਭਾਈ ਮਨੀ ਸਿੰਘ ਬੰਦ ਕਟਵਾਉਣ ਵਾਸਤੇ ਇਸ ਕਚਹਿਰੀ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਨੇ, ਤੇ ਜਲਾਦ ਦਾ ਟੋਕਾ ਚੱਲਦਾ ਹੈ ਉਹ ਗੁਰੂ ਕੇ ਪਿਆਰੇ ਸਿੱਖ ਦਾ, ਜਿਵੇਂ ਬੰਦ ਕੱਟਿਆ ਜਾ ਰਿਹਾ ਲਾਹੌਰ ਦੀ ਧਰਤੀ ਤੇ, ਉਸ ਵੇਲੇ ਦਾ ਦਰਦਨਾਕ ਸੀਨ ਢਾਡੀ ਜਤਾ ਤੁਹਾਡੇ ਨਾਲ ਇਉਂ ਸੀ।

ਲਾਹੌਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਹਿੰਦੂ ਤੇ ਕੁਝ ਮਿਲ ਵਰਤਣੀਏ ਸਿੰਘ ਵਸਦੇ ਸਨ। ਭਾਵ ਉਹ ਬਗਾਵਤ ਨਹੀਂ ਸਨ ਕਰਦੇ, ਉਹ ਸਰਕਾਰ ਜਿੱਦਾਂ ਦਾ ਹੁਕਮ ਦਿੰਦੀ ਸੀ ਨਾ ਉਦਾਂ ਦਾ ਉਹ ਪ੍ਰਵਾਨ ਕਰ ਲੈਂਦੇ ਸੀ, ਕਿਸੇ ਲੜਾਈਆਂ ਝਗੜਿਆਂ ਦੇ ਵਿੱਚ ਨਹੀਂ ਸੀ ਪੈਂਦੇ। ਪਰ ਜਦੋਂ ਵੀ ਕਿਤੇ ਦਾ ਲੱਗਦਾ ਸੀ ਗੁਰੂ ਕੇ ਖਾਲਸੇ ਦੀ ਅੰਦਰ ਖਾਤੇ ਮਦਦ ਘਰ ਆਉਂਦੇ ਸਨ, ਪਰ ਸਰਕਾਰ ਤੋਂ ਬਚ ਕੇ ਕਰਿਆ ਕਰਦੇ ਸਨ। ਹੁਣ ਪਿਆਰਿਓ, ਇਹ ਜਿਹੜੇ ਸਿੰਘ ਸੀ ਨਾ ਇੱਦਾਂ ਦੇ ਕੁਝ ਹਿੰਦੂ ਭਰਾ, ਭਾਈ ਮਨੀ ਸਿੰਘ ਜੀ ਸ਼ਹੀਦ ਹੋਣ ਤੋਂ ਪਹਿਲਾਂ ਜਦੋਂ ਪਤਾ ਲੱਗ ਗਿਆ ਨਾ ਵੀ ਇਹਨਾਂ ਨੇ ਜ਼ਾਲਮਾਂ ਨੇ ਸ਼ਹੀਦ ਕਰ ਦੇਣਾ ਸਾਡੀ ਕੌਮ ਦਾ ਮਹਾਨ ਸੂਰਮਾ ਤਪਸਵੀ ਹੈੱਡ ਗ੍ਰੰਥੀ ਸ਼੍ਰੀ ਹਰਿਮੰਦਰ ਦਰਬਾਰ ਸਾਹਿਬ ਦਾ, ਤਾਂ ਇਹਨਾਂ ਨੇ ਇਕੱਠੇ ਹੋ ਕੇ ਭਾਈ ਸਾਹਿਬ ਦੇ ਕੋਲ ਜਾ ਕੇ ਕਹਿੰਦੇ ਪਹਿਲਾਂ ਬੇਨਤੀ ਕੀਤੀ ਹੈ, ਕਹਿੰਦੇ ਭਾਈ ਸਾਹਿਬ ਜੇ ਆਪ ਦਾ ਹੁਕਮ ਹੋਵੇ 5000 ਰੁਪਈਏ ਦੀ ਕਿਹੜੀ ਗੱਲ ਆ, ਅਸੀਂ ਘਰ ਵੇਚ ਦਿੰਦੇ, ਅਸੀਂ ਮਾਲ ਡੰਗਰ ਵੇਚ ਦਿੰਦੇ ਹਾਂ, ਪਰ ਤੁਹਾਡੇ ਵਰਗਾ ਮਹਾਂਪੁਰਸ਼, ਤੁਹਾਡੇ ਵਰਗਾ ਤਪਸਵੀ, ਤੁਹਾਡੇ ਵਰਗਾ ਧਰਮੀ ਸਾਨੂੰ ਦੁਬਾਰਾ ਨਹੀਂ ਲੱਭਣਾ, ਕਿਰਪਾ ਕਰੋ ਅਸੀਂ ਤੁਹਾਡੀ ਜਾਨ ਬਚਾਉਣ ਵਾਸਤੇ ਆਪਣਾ ਸਭ ਕੁਝ ਦਾਅ ਦੇ ਉੱਤੇ ਲਾ ਦਾਂਗੇ। ਵੀ 5 ਮੰਗਦੇ ਅਸੀਂ 7 ਇਕੱਠਾ ਕਰਕੇ ਦੇ ਦਿੰਦੇ, 10 ਇਕੱਠਾ ਕਰਕੇ ਦੇ ਦਿਆਂ, ਪਰ ਗੁਰੂ ਪਿਆਰੇ ਉਹ ਜਾਨ ਨਹੀਂ ਬਚਾਈ। ਔਰ ਆਖ ਦਿੱਤਾ ਸਾਫ ਸ਼ਬਦਾਂ 'ਚ ਆਖ ਦਿੱਤਾ, ਕਹਿੰਦੇ ਆਹ ਸਿਰਫ ਮਿੱਟੀ ਦਾ ਠੀਕਰਾ ਬਚਾਉਣ ਵਾਸਤੇ ਮੈਂ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਚਾਹੁੰਦਾ। ਅਤੇ ਨਾਲੇ ਇਹ ਮਤ ਸੋਚਿਓ ਵੀ ਇਹ ਤੁਹਾਨੂੰ ਤੁਹਾਡੇ ਕੋਲੋਂ ਪੈਸੇ ਲੈ ਕੇ ਇਹ ਮੈਨੂੰ ਛੱਡ ਦੇਣਗੇ, ਨਹੀਂ, ਹੁਣ ਇਹ ਪਾਪੀ ਆਪਣੀ ਕਰਤੂਤ 'ਤੇ ਉੱਤਰ ਆਏ, ਇਹ ਇੱਕ ਕਰਤੂਤ ਕਰਨਗੇ, ਹੁਣ ਸਾਡੀ ਸ਼ਹੀਦੀ ਇੱਥੇ ਹੋਵੇਗੀ। ਭਾਈ ਮਨੀ ਸਿੰਘ ਮਨਾ ਕਰ ਦਿੰਦੇ ਨੇ ਤੇ ਗੁਰੂ ਪਿਆਰਿਓ ਇਹ ਵੀ ਵਿਚਾਰੇ ਚੁੱਪ ਕਰਕੇ ਚੱਲ ਜਾਂਦੇ। ਲਾਹੌਰ ਦੇ ਨਖਾਸ ਚੌਂਕ ਦੀ ਇਹ ਘਟਨਾ ਹੈ ਜਿੱਥੇ ਉਹ ਸਾਡੀ ਕੌਮ ਦਾ ਬਿਰਧ ਬਾਬਾ ਭਾਈ ਮਨੀ ਸਿੰਘ, ਜਿਨ੍ਹਾਂ ਦਾ ਬੰਦ ਬੰਦ ਕੱਟ ਕੇ ਇੱਕ ਪੋਟਾ ਪੋਟਾ ਕਰਕੇ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਸੀ ਤੇ ਗੁਰੂ ਪਿਆਰਿਓ ਅੰਤ ਤੱਕ ਗੁਰਬਾਣੀ ਦੇ ਨਾਲ ਉਹ ਪ੍ਰੀਤ ਵੀ ਨਿਭਾ ਜਾਂਦਾ ਹੈ। ਸ਼ਹੀਦ ਹੋਇਆ ਉਹਨਾਂ ਦਾ ਸਰੀਰ ਜਿਹੜਾ ਹੈ ਇਸ ਜਗ੍ਹਾ ਤੇ ਨਖਾਸ ਚੌਂਕ ਦੇ ਵਿੱਚ ਟੁਕੜੇ ਟੁਕੜੇ ਬੋਟੀਆਂ ਬੋਟੀਆਂ ਹੋਇਆ ਪਿਆ, ਖਿਲਰਿਆ ਪਿਆ ਹੈ। ਤੇ ਇਹ ਲਾਹੌਰ ਦੇ ਸਿੱਖ ਫਿਰ ਜਕਰੀਆ ਖਾਨ ਦੇ ਕੋਲ ਜਾ ਕੇ ਫਰਿਆਦੀ ਹੁੰਦੇ ਆ, ਕਹਿੰਦੇ ਜਕਰੀਆ ਖਾਨ ਜੋ ਭਾਣਾ ਸੀ ਉਹ ਬੀਤ ਚੁੱਕਾ, ਠੀਕ ਹੈ, ਉਹ ਉਹਨੂੰ ਤੇ ਨਹੀਂ ਕੋਈ ਟਾਲ ਸਕਦਾ, ਤੇ ਹੁਣ ਤੂੰ ਸਾਨੂੰ ਆਗਿਆ ਦੇ, ਅਸੀਂ ਆਪਣੇ ਬਿਰਧ ਬਾਬੇ ਦਾ, ਆਪਣੇ ਮੁੱਖ ਗ੍ਰੰਥੀ ਸਾਹਿਬਾਨ ਦਾ ਅਸੀਂ ਸੰਸਕਾਰ ਕਰ ਸਕੀਏ। ਹੁਣ ਗੁਰੂ ਪਿਆਰੇ ਉਸ ਸੰਸਕਾਰ ਦੀ ਆਗਿਆ ਮਿਲ ਜਾਂਦੀ ਹੈ ਤੇ ਜਿਹੜਾ ਸ਼ਾਹੀ ਕਿਲਾ ਸੀ ਨਾ ਉਹਦੇ ਸਾਹਮਣੇ ਪਾਸੇ ਲਿਆ ਕੇ ਚੜ੍ਹਦੇ ਵੱਲਦੇ ਪਾਸੇ ਨੂੰ ਕਰਕੇ ਤੇ ਗੁਰੂ ਪਿਆਰਿਓ ਭਾਈ ਮਨੀ ਸਿੰਘ ਦੇ ਸਰੀਰ ਦੀਆਂ ਬੋਟੀਆਂ ਬੋਟੀਆਂ ਇਕੱਠੀਆਂ ਕਰਕੇ ਲਾਹੌਰ ਦੇ ਸਿੱਖਾਂ ਤੇ ਹਿੰਦੂਆਂ ਨੇ ਇਸ ਜਗ੍ਹਾ ਦੇ ਉੱਤੇ ਲਿਆ ਕੇ ਭਾਈ ਸਾਹਿਬ ਦੇ ਪਾਵਨ ਸਰੀਰ ਦਾ ਸੰਸਕਾਰ ਕਰ ਦਿੱਤਾ। ਤੇ ਜਿਹੜੇ ਲਾਹੌਰ ਸੱਜਣ ਅੱਜ ਜਾਂਦੇ ਨੇ ਨਾ ਉਹ ਦੱਸਦੇ ਆ ਕਿ ਭਾਈ ਸਾਹਿਬ ਦੀ ਸਮਾਧ ਉੱਥੇ ਬਣੀ ਹੋਈ ਹੈ, ਭਾਈ ਮਨੀ ਸਿੰਘ ਦੀ ਸਮਾਧ ਉੱਥੇ ਬਣੀ ਹੋਈ ਹੈ ਕਿਲੇ ਦੇ ਸਾਹਮਣੇ ਪਾਸੇ, ਨਖਾਸ ਚੌਂਕ ਦੇ ਬਾਹਰਲੇ ਪਾਸੇ। ਤੋ ਪਿਆਰਿਓ ਇਹ ਸਾਡੇ ਕੌਮ ਦੇ ਉਸ ਮਰ ਜੀਵੜੇ ਬਿਰਧ ਬਾਬੇ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸੀ। ਹੁਣ ਗੁਰੂ ਪਿਆਰਿਓ ਇਹ ਜਿਹੜੀ ਸਿੰਘਾਂ ਦੇ ਅੰਦਰ ਆਪਣੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਜਿਹੜੀ ਸ਼ਹਾਦਤ ਸੀ ਨਾ ਅੰਦਰ ਲਾਂਬੂ ਬਾਲ ਦਿੱਤੇ ਜਾਂਦੇ ਆ, ਇਸ ਤੋਂ ਬਾਅਦ ਫਿਰ ਗੁਰੂ ਕਾ ਖਾਲਸਾ ਇੱਕ ਦਿਨ ਵੀ ਚੁੱਪ ਕਰਕੇ ਨਹੀਂ ਸੀ ਬੈਠਾ। ਲਾਹੌਰ ਦਾ ਵੱਡਾ ਕਾਜੀ ਜਿਹਨੇ ਬੰਦ ਬੰਦ ਕੱਟਣ ਦਾ ਹੁਕਮ ਦਿੱਤਾ ਸੀ, ਔਰ ਭਾਈ ਥਰਾਜ ਸਿੰਘ ਨੇ ਲਾਹੌਰ ਦੇ ਵਿੱਚ ਉਹਨੂੰ ਕਤਲ ਕਰ ਦਿੱਤਾ ਹੈ, ਔਰ ਜਿਹੜਾ ਕਾਜੀ ਅੰਮ੍ਰਿਤਸਰ ਦਾ ਸੀ ਅਬਦੁਲ ਰਹਿਮਾਨ, ਔਰ ਉਹਨੂੰ ਭਾਈ ਅੱਗੜ ਸਿੰਘ ਨੇ ਉਹਦੇ ਪਿੰਡ ਜਾ ਕੇ, ਅਲੀਗੜ੍ਹ ਉਹਦਾ ਪਿੰਡ ਸੀ ਗੁਰੂ ਪਿਆਰੇ, ਉੱਥੇ ਕਤਲ ਕਰ ਦਿੱਤਾ ਜਾਂਦਾ ਤੇ ਅਲੀਗੜ੍ਹ ਪਿੰਡ ਨੂੰ ਉਜਾੜ ਦਿੱਤਾ ਜਾਂਦਾ, ਔਰ ਉਸ ਪਿੰਡ ਦਾ ਨਾਂ ਅਕਾਲਗੜ੍ਹ ਰੱਖਿਆ ਜਾਂਦਾ। ਤੇ ਗੁਰੂ ਪਿਆਰੇ ਉਸ ਤੋਂ ਬਾਅਦ ਗੁਰੂ ਕਾ ਖਾਲਸਾ ਭੇਸ ਬਦਲ ਕੇ 2000 ਸਿੰਘ ਤੁਰਕਾਂ ਦੇ ਭੇਸ ਦੇ ਵਿੱਚ ਹੱਥਾਂ ਦੇ ਵਿੱਚ ਹੈਦਰੀ ਝੰਡੇ ਫੜ ਕੇ ਤੇ ਲਾਹੌਰ ਦੇ ਬਾਜ਼ਾਰ ਦੇ ਵਿੱਚ ਦੀ ਜਿੱਥੋਂ ਦੀ ਜਕਰੀਆ ਖਾਨ ਹਰ ਜੁੰਮੇ ਨਮਾਜ਼ ਪੜ੍ਹਨ ਵਾਸਤੇ ਆਇਆ ਜਾਇਆ ਕਰਦਾ ਸੀ ਨਾ, ਤੇ ਜੁੰਮੇ ਵਾਲੇ ਦਿਨ 2000 ਸਿੰਘ ਭੇਸ ਬਦਲ ਕੇ ਤੇ ਇੱਥੋਂ ਦੀ ਲੰਘੇ ਵੀ ਅੱਜ ਜਕਰੀਆ ਖਾਨ ਨਮਾਜ਼ ਪੜ੍ਹਨ ਵਾਸਤੇ ਜਾਵੇਗਾ, ਅੱਜ ਪਾਪੀ ਨੂੰ ਛੱਡਾਂਗੇ ਨਹੀਂ। ਪਰ ਹਜੇ ਪਾਪੀ ਦੀ ਕਿਸਮਤ ਚੰਗੀ ਸੀ, ਹਜੇ ਇਹਦੇ ਪਾਪਾਂ ਦਾ ਬੇੜਾ ਭਰਿਆ ਨਹੀਂ ਸੀ, ਤੇ ਇਹ ਪਾਪੀ ਉਸ ਦਿਨ ਨਮਾਜ਼ ਪੜ੍ਹਨ ਵਾਸਤੇ ਨਾ ਆਇਆ, ਨਹੀਂ ਤੇ ਉਦਣ ਇਹਦਾ ਵੀ ਕੀਰਤਨ ਸੋਹਲਾ ਪੜ੍ਹਿਆ ਜਾਣਾ ਸੀ। ਪਰ ਸਿੰਘਾਂ ਨੇ ਇਹਦਾ ਕੀਰਤਨ ਸੋਹਲਾ ਪੜ੍ਹਿਆ,
ਉਹ ਕਿਵੇਂ ਪੜਿਆ ਸੀ ਆਉਣ ਵਾਲੇ ਟਾਈਮ ਦੇ ਵਿੱਚ, ਉਹ ਵੀ ਤੁਹਾਡੇ ਨਾਲ ਇਤਿਹਾਸ ਸੁਣਾਉਣ ਦਾ ਯਤਨ ਕਰਾਂਗੇ ਕਿ ਭਾਈ ਤਾਰੂ ਸਿੰਘ ਦੇ ਛਿੱਤਰਾਂ ਦੇ ਨਾਲ ਇਸ ਪਾਪੀ ਜ਼ਕਰੀਆ ਖਾਨ ਦੀ ਮੌਤ ਕਿਵੇਂ ਹੁੰਦੀ ਆ, ਉਹ ਹੱਲੇ ਆਪਾਂ 1738 ਦੇ ਵਿੱਚ ਆ, ਉਹ 1746 ਦੀ ਗੱਲ ਹੈ। ਹਲੇ 8 ਸਾਲ ਇੱਦਾਂ ਹੀ ਗੁਜ਼ਾਰਾ ਕਰਨਾ ਪੈਣਾ, ਕਿਹੜੇ ਕਿਹੜੇ ਸਿੰਘਾਂ ਦੇ ਉੱਤੇ ਇਹ ਪਾਪੀ ਜ਼ੁਲਮ ਕਰਦਾ ਹੈ, ਕਿਹੜੇ ਕਿਹੜੇ ਤਸ਼ੱਦਦ ਕਰਦਾ ਹੈ ਉਹ ਆਉਣ ਵਾਲੇ ਵਕਤ ਦੇ ਵਿੱਚ ਇਸ ਤੋਂ ਅੱਗਲਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਕੇ ਪਿਆਰੀਆਂ ਸੰਗਤਾਂ ਦਾ, ਸਿੱਖਾਂ ਦਾ, ਜਿਹੜਾ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਅਤੇ ਆਪਣਾ ਜੀਵਨ ਲੇਖੇ ਦੇ ਵਿੱਚ ਲਾ ਰਹੇ ਹੋ। ਸੋ ਢਾਡੀ ਜਥੇ ਵੱਲੋਂ ਹੋਈਆਂ ਭੁੱਲਾਂ ਝੁੱਕਾਂ ਗਲਤੀਆਂ ਮਾਫ਼ ਕਰ ਦੇਣੀਆਂ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ, ਜੋ ਕਿ ਆਪ ਜੀ ਨੂੰ ਗੁਰ ਇਤਿਹਾਸ ਤੇ 12 ਸ਼ਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿਸ਼੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਬਾ ਸ਼ੇਖ ਫਰੀਦ ਜੀਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸ਼੍ਰੀ ਅਖੰਡਪਾਲ ਸਾਹਿਬ ਜੀ, ਜੋ ਕਿ 25 ਸਤੰਬਰ ਦਿਨ ਸ਼ੁੱਕਰਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 27 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਦਿਨ ਐਤਵਾਰ 2 ਵਜੇ ਹੋਵੇਗੀ ਜੀ। ਆਪ ਜੀਆਂ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਬਾ ਸ਼ੇਖ ਫਰੀਦ ਜੀਆਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 25 ਸਤੰਬਰ ਦੇ ਸ਼ੁੱਕਰਵਾਰ ਸਵੇਰੇ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 27 ਸਤੰਬਰ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਨਰਲ ਬਾਡੀ ਦੀ ਮੀਟਿੰਗ ਜੋ ਕਿ 18 ਅਕਤੂਬਰ ਦਿਨ ਐਤਵਾਰ 2 ਵਜੇ ਹੋਵੇਗੀ ਜੀ। ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀਆਂ ਨੇ ਜ਼ਰੂਰ ਸ਼ਮੂਲੀਅਤ ਕਰਨੀ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੰਨੀ ਸੇਵਾ ਪ੍ਰਵਾਨ ਕਰਿਓ। ਗੁਰਬਾਣੀ ਦੀ ਹਾਜ਼ਰੀ ਪੜਦਿਆਂ, ਕੀਰਤਨ ਦੀ ਹਾਜ਼ਰੀ ਪੜਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਕਿਵੇਂ ਬਖਸ਼ਿਸ਼ ਕਰਨੀ, ਅਸੀਸ ਬਖਸ਼ਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਆਪ ਸੰਗਤਾਂ ਦੀ ਕੀਰਤਨ ਰਾਹੀਂ ਸੇਵਾ ਕਰਨ ਦਾ ਉੱਦਮ ਬਲ ਬਖਸ਼ਿਸ਼ ਕਰਨ। ਸਵਾ ਹੋਣ ਬਹੁਤ ਹੀ ਸਤਿਕਾਰਯੋਗ ਭਾਈ ਤਰਲੋਕ ਸਿੰਘ ਜੀ, ਉਹਨਾਂ ਦਾ ਰਾਗੀ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਭਾਈ ਸਾਹਿਬ ਵਿਸ਼ੇਸ਼ ਤੌਰ 'ਤੇ ਅਮਰੀਕਾ ਦੀ ਧਰਤੀ ਤੋਂ ਇੱਥੇ ਆਪ ਸੰਗਤ ਦੇ ਦਰਸ਼ਨ ਕਰਨ ਲਈ 2 ਮਹੀਨੇ ਵਾਸਤੇ ਪਹੁੰਚੇ ਸਨ, ਔਰ ਇਸ ਇੱਕ ਹੋਰ ਹਫ਼ਤਾ ਇਹਨਾਂ ਨੇ ਆਉਣ ਵਾਲੀ ਵੀਕ ਵੀ ਇਹਨਾਂ ਨੇ ਸੇਵਾ ਕਰਨੀ ਹੈ, ਔਰ ਇਸ ਮਹੀਨੇ ਦੇ ਅੰਤਲੇ ਦਿਨਾਂ ਵਿੱਚ ਇਹਨਾਂ ਦੀ ਵਾਪਸੀ ਹੈ। ਔਰ ਆਉਣ ਵਾਲਾ ਜਥਾ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹ ਵੀ ਆਪ ਸੰਗਤ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਮਹੀਨੇ ਦੇ ਅੰਤ ਵਿੱਚ ਵਾਪਸ ਪੰਜਾਬ ਜਾ ਰਹੇ ਨੇ। ਸੋ ਸਤਿਗੁਰੂ ਰਹਿਮਤ ਕਰਨ, ਇਹਨਾਂ ਸਾਰੇ ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤਾਂ ਕਿ ਆਪ ਸੰਗਤ ਦੀ ਸੇਵਾ ਵਿੱਚ ਇਸੇ ਤਰ੍ਹਾਂ ਜੁਟੇ ਰਹਿਣ, ਔਰ ਸੰਗਤ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਂਦੇ ਰਹਿਣ। ਸਤਿਗੁਰੂ ਰਹਿਮਤ ਕਰਨ, ਆਓ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਸਤਿਸੰਗਤ ਜੀ, ਸੋ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਸ਼ਾਮ ਨੂੰ ਬਾਬਾ ਸ਼ਿੰਦਰ ਸਿੰਘ ਜੀ ਫਤਿਹਗੜ੍ਹ ਸਭਰਾਵਾਂ ਵਾਲੇ, ਜਿਨ੍ਹਾਂ ਦਾ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਿਹੜੇ ਫਤਿਹਗੜ੍ਹ ਸਭਰਾਵਾਂ ਦੀ ਧਰਤੀ 'ਤੇ ਇੱਕ ਗੁਰਮਤ ਵਿਦਿਆਲਿਆ ਵੀ ਚਲਾ ਰਹੇ ਹਨ, ਜਿੱਥੇ ਪੰਥ ਦੇ ਪ੍ਰਚਾਰਕ ਗੁਣੀ ਗਿਆਨੀ ਰਾਗੀ ਢਾਡੀ ਵਿੱਦਿਆ ਲੈ ਕੇ ਪ੍ਰਚਾਰ ਦੇ ਖੇਤਰ ਵਿੱਚ ਵੱਖ ਵੱਖ ਥਾਵਾਂ 'ਤੇ ਦੁਨੀਆ ਦੇ ਵੱਖ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਵਿਚਰਦੇ ਨੇ। ਉਹ ਮਹਾਂਪੁਰਸ਼ ਵੀ 6 ਵਜੇ ਤੋਂ 6:40 ਤੱਕ ਸਿਮਰਨ ਵਿੱਚ ਹਾਜ਼ਰੀ ਭਰਨਗੇ, ਆਪ ਸੰਗਤ ਨੂੰ ਸਿਮਰਨ ਕਰਵਾਉਣਗੇ ਆਪ ਜੀ ਨੇ, ਵੱਧ ਚੜ੍ਹ ਕੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀ ਭਰ ਕੇ ਲਾਹੇ ਲੈਣੇ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾ ਸੋਹਣਾ ਵੱਡਾ ਆਖੈ ਸਭ ਕੋਈ ਕੇਵਲ ਵੱਡਾ ਜੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇ ਬੜਚੀਰਾ ਰਹਾ ਸਭ ਸੋਤੀ ਮਿਲ ਸੁੱਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆ ਵਡਿਆਈਆ ਤੁਧ ਬਿਨ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਦਾਮ ਕੀ ਲਾਗੈ ਭੂਖ ਉਤ ਭੁੱਖ ਹੈ ਕਾਇ ਚੱਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਦਾਮ ਕੀਰਤਨ ਵਡਿਆਈ ਆ ਤਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੱਤਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇ ਜੇ ਵੜੇ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰ ਹੈ ਤੀਕਮ ਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ

ਤਾ ਤੂੰ ਘਟ ਘਟ ਅੰਤਰ ਸਭ ਨਿਰੰਤਰ ਜੀ ਹਰ ਇੱਕ ਭੁੱਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੁੱਜ ਵਿਡਾਂਡਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੋਂ ਜ਼ਮੀਨ ਅਵ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਨਾ ਜੋ ਸੇਵ ਹੈ ਤੁਜੀ ਜਨ ਨਾਨਕ ਤਿੰਨ ਗੁਰਬਾਨਾ ਹਰ ਧਿਆਵ ਹੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤਾ ਸੇ ਮੁਕਤ ਭੈ ਜਿਨ ਹਰ ਤਿਆਇਆ ਜੀ ਤਿੰਨ ਟੁੱਟੀ ਚਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੋਸ ਮਾਸੀ

ਤੂੰ ਜੇਵੜੇ ਅਵਨਾ ਕੋਈ, ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਸ਼ਚਲ ਕਰਤਾ ਸੋਈ, ਤੁਧੀ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਹ, ਤੁਧੀ ਆਪੇ ਸਿਜ ਸਭ ਉਪਾਈ ਜੀ, ਤੁਧੀ ਆਪੇ ਸਿਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭਸੇ ਕਾਜਾ ਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਭਾਵੈ ਸੋਈ ਤਿਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾ, ਸਭ ਤੇਰੀ ਤੂੰ ਸਭਨੀ ਦਿਆਇਆ, ਜਿਸਨੂੰ ਕਿਰਪਾ ਕਰੈ ਤਿੰਨਾ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆ ਮਿਲਾਇਆ, ਤੂੰ ਦਰਿਆ ਸਤੁਜੀ ਮਾਂ ਤੁਝ

ਪਹਿਲਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦੀ ਆਵ ਖਾਨੈ ਜਿਨ ਹਰ ਸਿਵਿਆ ਤਿੰਨ ਸੁ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸ ਹੋਏ।

ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰ ਰਹਿ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰ ਜੋ ਮੋਹ ਪਗਨੀ ਚਾਲੈ

ਸਰਨ ਜਾਨ ਲਾਗ ਭਵਜ ਤਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਾਤ ਦਾ ਸੰਜਮ ਤਰਨ ਨ ਕਮਾਇਆ ਸੇਵਾ ਸਾਧਨਾ ਜਾਣਿਆ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਬਿਓ ਬਾਜ ਬੇਨਤੀ ਚੋਬੀ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚੀ ਇੱਛਾ ਤਬ ਚੰਨਨ ਮਨ ਰਹੇ ਅੰਬਾਰਾ ਆਪਣਾ ਜਨ ਕਰੋ ਪ੍ਰਤਬਾਰਾ ਅੰਮ੍ਰਿਤ ਦੁਸ਼ਸਵੈ ਤੂੰ ਘਾ ਵਹੋ ਆਪ ਹਾਥ ਦੇ ਮੂੰਹ ਬਚਾ ਵਹੋ ਸੁਖੀ ਬਸੇ ਮੋਰ ਪਰਵਾਰਾ ਸਿਵ ਸੇ ਸਭੈ ਕਰਤਾਰਾ ਮੋਰ ਚਾਨੀ ਜੀ ਕਰਦਾ ਕਰੀਆ ਸੰਭੈਰਨ ਕੋ ਅੱਜ ਸੰਘਰੀਆ ਪੂਰਨ ਹੋਈ ਅਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਚਾੜ ਕੋਈ ਅਵਨੈ ਧਿਆਨ ਜੋ ਬਚਾ ਸੋ ਤੂੰ ਦੇ ਪਾਉ ਸਿਵ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਤਨਾ ਮਾਰੇ ਮਾਰੀ ਹੈ ਆਪ ਹਾਥ ਦੇ ਮੁਜੈ ਬਰੀਆ ਮਨ ਕਾ ਕਾ ਤਰਸ ਨਿਵਰੀਆ ਹੁਜੋ ਸਦਾ ਮਾਰੇ ਪੱਚਾ ਸ੍ਰੀ ਅਸ ਤੋਜੋ ਕਰਿਓ ਰਚਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ

तदा सर्व काल पाकर भीषण प्रकाशा सगल का ज्ञातम आचा

ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਨਾਲੇ ਹਨਾ ਰੋ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ

ਵਾਜੇ ਸ਼ਬਦ ਘਨੇਰੇ ਕਹਿ ਨਾਨ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸੰਤ ਸੁਖਮਨੀ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟ ਹੋ

ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤਕਰ ਧਾਰੀਆ ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਪਾਇਆ ਤੂੰ ਜਿਨ ਕੋ

दुख रोशन ताप उतरे सुनी सच्ची बानी संत साजन पैसे से।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ। ਪਰ ਨਾਨਕ ਸੱਚ ਬਖਾਨਾ, ਸੋ ਕੋਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਅ, ਦਰਸ਼ਨ ਪਰਸੀਐ ਗੁਰੂ ਕੈ। ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੀਐ ਗੁਰੂ ਕੈ। ਜਨਮ ਮਰਨ ਦੁਖ ਜਾਏ, ਤਾਨਾ ਵਾਹਿਗੁਰੂ ਜੀ। ਬਸੰਤ ਸਵਰਗ ਲੋਕੈ ਜਿਤਨੇ, ਪ੍ਰਿਥਵੀ ਨਵਖੰਡਨੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਪਰਮਨਹਿ। ਬਸੰਤ ਸਵਰਗ ਲੋਕੈ ਜਿਤਨੇ, ਪ੍ਰਿਥਵੀ ਨਵਖੰਡਨੈ, ਬਿਸਰੰਤ